ਕਿਵਨ ਕਿ ਨਹੀਂ ਨਿਵਲ ਭੁਯੰਗਮ ਸਾਧੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਭਰੋਸਾ ਪਿਆਰੇ ਆਨ ਨ ਜਾਣਾ ਵੇਸਾ ਕਿ ਨਹੀਂ ਗ੍ਰਹਿ ਤਜ ਵਣ ਖੰਡ ਪਾਇਆ ਕਿ ਨਹੀਂ ਮੋਨ ਅਵਧੂਤ ਸਦਾਇਆ ਕੋਈ ਕਹਿ ਤੋ ਅਨੰਦ ਭਗਵਤੀ ਮੋਹੇ ਦੀਨ ਹਰ ਹਰ ਓਟ ਲੀਤੀ ਕਿ ਨਹੀਂ ਕਿਆ ਮੈਂ ਕੁਲੇ ਵਡਾਈ ਕਿ ਨਹੀਂ ਕਿਆ ਬਾਂ ਬੋ ਭਾਈ ਕੋਈ ਕਹੇ ਮੈਂ ਧਨੇ ਪਸਾਰਾ ਮੋਹੇ ਦੀਨ ਹਰ ਹਰ ਆਧਾਰਾ ਕਿ ਨਹੀਂ ਭਵਨ

ਹਰ ਇੱਕ ਬੰਦਾ ਜਾਣੇ ਬੁਰਿਆਂ ਨਾਲ ਚੰਗਿਆਈ ਕਰਨੀ ਧੰਨ ਗੁਰੂ ਨਾਨਕ ਜਾਣੇ। ਗੁਰੂ ਨਾਨਕ ਮਹਾਰਾਜ ਜੀ ਨੇ ਸਰਬੱਤ ਦਾ ਭਲਾ ਮੰਗਿਆ, ਇਹ ਨਹੀਂ ਆਖਿਆ ਕਿ ਮੇਰੇ ਪਰਿਵਾਰ ਜਾਂ ਰਿਸ਼ਤੇਦਾਰ ਜਾਂ ਮੇਰੀ ਕੌਮ ਦਾ ਭਲਾ ਕਰੀ। ਇਹੀ ਉਪਦੇਸ਼ ਗੁਰੂ ਨਾਨਕ ਮਹਾਰਾਜ ਜੀ ਨੇ ਗੁਰਸਿੱਖਾਂ ਦੀ ਝੋਲੀ ਪਾਇਆ। ਇਸੇ ਲਈ ਅਸੀਂ ਜਦੋਂ ਵੀ ਅਰਦਾਸ ਕਰਦੇ ਹਾਂ ਇਹ ਬਚਨ ਜ਼ਰੂਰ ਬੋਲਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਮਹਾਰਾਜ ਜੀ ਨੇ ਆਪ ਵੀ ਸਰਬੱਤ ਦੇ ਭਲੇ ਲਈ ਕਿੰਨੇ ਕਸ਼ਟ ਸਹਾਰੇ। ਗੁਰੂ ਨਾਨਕ ਮਹਾਰਾਜ ਦੁਨੀਆਂ ਨੂੰ ਤਾਰਦੇ ਹੋਏ ਅੱਜ ਪਠਾਣਾ ਦੇ ਦੇਸ਼ ਪੁੱਜੇ ਨੇ, ਨਾਲ ਬਾਲਾ ਤੇ ਮਰਦਾਨਾ ਨੇ। ਇਹ ਇਤਿਹਾਸ ਭਾਈ ਬਾਲੇ ਵਾਲੀ ਪੁਰਾਤਨ ਸਾਖੀ ਵਿੱਚ ਲਿਖਿਆ ਹੋਇਆ ਹੈ। ਪਠਾਣਾ ਦੇਸ਼ ਵਿੱਚ

ਮੰਡੀ ਹੈ। ਇਸ ਮੰਡੀ ਦੇ ਵਿੱਚ ਪਸ਼ੂ ਪੰਛੀ ਜਾਂ ਸਬਜ਼ੀ ਨਹੀਂ ਵਿਕਦੀ, ਇਸ ਮੰਡੀ ਦੇ ਵਿੱਚ ਇਨਸਾਨ ਵਿਕਦੇ ਨੇ। ਅਮੀਰ ਪਠਾਨ ਲੋਕ ਗਰੀਬਾਂ ਤੇ ਬਹੁਤ ਜ਼ੁਲਮ ਕਰਦੇ ਨੇ, ਗਰੀਬਾਂ ਦੇ ਬੱਚਿਆਂ ਨੂੰ ਪਕੜ ਕੇ ਮੰਡੀ ਵਿੱਚ ਵੇਚਦੇ ਨੇ ਤੇ ਅਮੀਰ ਲੋਕ ਖਰੀਦ ਲੈਂਦੇ ਨੇ। ਅੱਜ ਹੀ ਕਿਸੇ ਦਾ ਭਲਾ ਕਰਨਾ ਹੋਵੇ ਨਾ ਤੇ ਦੁੱਖ ਆਪਣੇ ਸਿਰ ਲੈਣੇ ਪੈਂਦੇ ਨੇ। ਕਿਵੇਂ ਬਾਬੇ ਨਾਨਕ ਨੇ ਦੂਜਿਆਂ ਦੇ ਦੁੱਖ ਆਪਣੀ ਝੋਲੀ ਪਵਾ ਕੇ ਸੁੱਖ ਵੰਡੇ ਨੇ, ਆਓ ਸਰਵਣ ਕਰੀਏ। ਗੁਰੂ ਨਾਨਕ ਬਾਲੇ ਤੇ ਮਰਦਾਨੇ ਨੂੰ ਕੀ ਆਖ ਰਹੇ ਨੇ, ਬਈ ਹੁਣ ਕੁਝ ਦਿਨ ਤੁਹਾਨੂੰ ਮੇਰੇ ਤੋਂ ਵੱਖਰਾ ਰਹਿਣਾ ਪਵੇਗਾ। ਦੋਵੇਂ ਸੁਣ ਕੇ ਉਦਾਸ ਹੋ ਗਏ। ਮਹਾਰਾਜ, ਤੁਹਾਡੇ ਤੋਂ ਵਿਛੜ ਕੇ ਜਿਉਣਾ ਮੌਤ ਹੈ, ਤੁਹਾਡੇ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ। ਸਤਿਗੁਰਾਂ ਕਿਹਾ ਦਿਲ ਤੇ ਮੇਰਾ ਵੀ ਨਹੀਂ ਕਰਦਾ ਵੱਖਰਾ ਹੋਵਾਂ, ਪਰ ਕੀ ਕਰਾਂ, ਮੇਰੇ ਤੇ ਦੁੱਖ ਇੰਨੇ ਆਣੇ ਨੇ ਤੁਹਾਡੇ ਤੋਂ ਦੇਖ ਕੇ ਸਹਾਰੇ ਨਹੀਂ ਜਾਣੇ। ਮਰਦਾਨੇ ਕਿਹਾ ਚੰਗਾ ਬਾਬਾ, ਜੀ ਤੇ ਵਿਛੜਨ ਨੂੰ ਨਹੀਂ ਕਰਦਾ, ਪਰ ਅਸੀਂ ਤੇਰੇ ਹੁਕਮ ਦੀ ਉਲੰਘਣਾ ਵੀ ਨਹੀਂ ਕਰ ਸਕਦੇ। ਇੰਨੀਆਂ ਗੱਲਾਂ ਹੋਈਆਂ, ਬਾਬੇ ਨਾਨਕ ਨੇ ਸਤ ਕਰਤਾਰ ਦਾ ਆਵਾਜ਼ਾ ਦਿੱਤਾ। ਬਾਲਾ ਤੇ ਮਰਦਾਨਾ ਦੇਖ ਕੇ ਹੈਰਾਨ ਹੋ ਗਏ, ਕੀ ਤੱਕਦੇ ਨੇ। ਸਤਿਗੁਰਾਂ ਨੇ 12 ਕੁ ਸਾਲ ਦੇ ਬੱਚੇ ਦਾ ਰੂਪ ਬਣਾਇਆ ਹੈ। ਉਹ ਸਾਹਮਣੇ ਰਸਤੇ ਵਿੱਚ ਇੱਕ ਰੇੜੀ ਖਲੋਤੀ ਏ, ਉਸ ਰੇੜੀ ਦੇ ਉੱਪਰ ਜਾ ਕੇ ਬੈਠ ਗਏ ਨੇ। ਇੰਨੇ ਨੂੰ ਇੱਕ ਰੋਹੇਲਾ ਪਠਾਣ ਆਇਆ, ਇਹ ਕੀ ਦੇਖਦਾ ਹੈ, ਬਈ ਬੜਾ ਖੂਬਸੂਰਤ ਬੱਚਾ ਬੈਠਾ ਏ, ਜੇ ਮੈਂ ਇਸ ਨੂੰ ਪਕੜ ਕੇ ਲੈ ਜਾਵਾਂ ਤੇ ਇਹਨੂੰ ਮੰਡੀ ਵਿੱਚ ਵੇਚਾਂਗਾ ਤੇ ਮੈਨੂੰ ਬਹੁਤ ਪੈਸੇ ਮਿਲਣਗੇ। ਇਹ ਭੈੜੇ ਵਿਚਾਰ ਮਨ ਵਿੱਚ ਬਣਾ ਕੇ ਗੁਰੂ ਮਹਾਰਾਜ ਨੂੰ ਬਾਹ ਤੋਂ ਪਕੜ ਕੇ ਖਿੱਚ ਕੇ ਆਪਣੇ ਘਰ ਲੈ ਗਿਆ। ਘਰਵਾਲੀ ਨੇ ਦੇਖਿਆ ਤੇ ਕਿਹਾ, ਇਹ ਠੀਕ ਕੀਤਾ, ਆਪਾਂ ਨੂੰ ਗੁਲਾਮ ਦੀ ਲੋੜ ਸੀ, ਪਰ ਪਤਾ ਨਹੀਂ ਕਿਉਂ ਮੈਨੂੰ ਇਹ ਸ਼ੰਕਾ ਜਿਹੀ ਹੁੰਦੀ ਏ, ਤੁਸੀਂ ਕਿਸੇ ਦਾ ਬੱਚਾ ਪਕੜ ਕੇ ਲੈ ਆਇਓ, ਤੁਸੀਂ ਬੱਚਿਆਂ ਦਾ ਦਰਦ ਨਹੀਂ ਜਾਣਦੇ, ਇਸ ਦੀ ਅੰਮਾ ਉਡੀਕਦੀ ਹੋਵੇਗੀ, ਇਸ ਦੀ ਭੈਣ ਉਡੀਕਾਂ ਕਰਦੀ ਹੋਵੇਗੀ, ਜਿੱਥੋਂ ਲਿਆਂਦਾ ਏ ਉੱਥੇ ਹੀ ਛੱਡ ਆਓ। ਰੋਹੇਲਾ, ਤੂੰ ਬਹੁਤੀ ਹਮਦਰਦੀ ਨਾ ਦਿਖਾ, ਇਹਨੂੰ ਮੈਂ ਸਵੇਰੇ ਮੰਡੀ ਵਿੱਚ ਵੇਚ ਆਵਾਂਗਾ, ਆਪਾਂ ਨੂੰ ਬਹੁਤ ਪੈਸੇ ਮਿਲਣਗੇ। ਇਹ ਬੜਾ ਨਿਗੁਰਾ ਪੁਰਸ਼ ਏ, ਸਤਿਗੁਰਾਂ ਨੂੰ ਵੇਚਣ ਵਾਸਤੇ ਮੰਡੀ ਵਿੱਚ ਲੈ ਗਿਆ ਏ। ਇਹ ਉਹ ਮੰਡੀ ਏ ਜਿੱਥੇ ਗਰੀਬ ਵਿਕਦੇ ਨੇ, ਬਹੁਤ ਸਾਰੇ ਗਰੀਬਾਂ ਨੂੰ ਵੇਚਣ ਵਾਸਤੇ ਬਿਠਾਇਆ ਹੋਇਆ ਏ। ਹਰ ਇੱਕ ਖਰੀਦਦਾਰ ਸਤਿਗੁਰਾਂ ਦੇ ਕੋਲ ਆ ਕੇ ਰੁਕਦਾ ਹੈ, ਕਿਉਂ ਬਈ ਇਸ ਦਾ ਕੀ ਦਾਮ ਲਾਇਆ ਏ। ਰੋਹੇਲਾ ਬੜੇ ਉੱਚੇ ਦਾਮ ਦੱਸਦਾ ਏ, 2 ਘੋੜੇ ਲਵਾਂਗਾ, ਇਹਨਾਂ ਦਾਮ ਹਰ ਕੋਈ ਚੁਕਾ ਨਹੀਂ ਸਕਦਾ, ਅੱਗੇ ਟੁਰ ਜਾਂਦਾ ਏ। ਇੱਕ ਮੌਲਵੀ ਜੋ ਬਹੁਤ ਧਨਵਾਨ ਏ, ਇਸ ਨੇ 2 ਘੋੜਿਆਂ ਦੇ ਬਦਲੇ ਸਤਿਗੁਰਾਂ ਨੂੰ ਖਰੀਦ ਲਿਆ ਏ। ਇਸ ਮੰਡੀ ਵਿੱਚ ਬਹੁਤ ਭੀੜ ਏ, ਇਸ ਭੀੜ ਦੇ ਵਿੱਚ ਬਾਲਾ ਤੇ ਮਰਦਾਨਾ ਵੀ ਖਲੋਤੇ ਨੇ।
भाई बाला जी ने पुरातन साखी विच दस्या है, जदों साडा मन सतगुरां दे दर्शनां नूं तड़फ जांदा सी ना, ते असीं गुप्त रूप विच हो के सतगुरां दे दर्शन कर लैंदे सां। अज गुरु नानक नूं मंडी विच बिकदियां वेख के आप मुहारे अखां विचों हंझू बह आए। ऐ ठीक है, भला करना चाहीदा है, पर ऐ बाबा इस तरह भी भला हुंदा है, अपना आप ही बेची जांदा है। मरदाने दा बैराग ते तकिया नहीं जांदा, बाबा अपना आप बेची जांदा है गरीबां लई। बालिया मैं ते सब कुछ दसन लगा है, ये कोई बालक नहीं, ये ते सारी सृष्टि दा मालक गुरु नानक है। बाले ने कहा, ना मरदानिया इंज ना करना, तेनू गुरु नानक दे बचन याद नहीं। बालिया मैनू गुरु नानक दे बचन भी याद नहीं, पर भैन नानकी दे वचन भी याद आ गए। तैनू सुल्तानपुर दी गल दसा, एक वार सतगुरु एकांत विच सिमरन विच बैठे सन। किन्ने दिन सतगुरां ने नेत्र नहीं खोले, ते मैं उठ के घर नू आ गया। भैन नानकी मेरे नाल बहुत नाराज होई, मरदानिया तू नानक नू कला ना छड़िया कर। सत्संगियो बेशक खुद निरंकार है, पर भैन ते भरा दा प्यार भी है ना, तू कला ना छड़िया कर नानक नू। तू मेरे वीर दे नाल हुंदा है ना, ते मैनू कोई फिक्र नहीं हुंदा भई मेरे वीर नाल मरदाना भी है। तैनू किसे चीज दी लोड़ होवे तू मेरे कोल आ के लै जाया कर। बोलदिया बोलदिया मरदाना किसे बैराग विच पर आया, गला रुक गया है। बालिया हुण मैं घर जावांगा, नानकी पुछेगी मेरा वीर किथे है। रुकदे नहीं अंजू, बाले क्या मरदानिया गुरु नानक सारी सृष्टि नू सांभण वाला है, इहदे कौतक न्यारे नहीं। इन्ने नू मौलवी बांह तो पकड़ के लै गया है। जदों अपने घर गया ना, घरवाली देख के खुश हो गई। चंगा कीता जे सानू गुलाम दी लोड़ सी, पर एक गल दसो, एडा कोमल जिहा गुलाम यह किहड़ा काम करेगा। हुण सतगुरु बोले, मुल खरीदे लाला गोला, तुहाडा गुलाम हां, तुसी जिहड़ा काम कहोगे ओही काम करांगा। मौलवी ने आख्या, इंज करिया कर, सवेरे सवेरे खुए तो पानी भर के लियाया कर। अज गुरु महाराज अमृत वेले उठे, गागर चुकी खुए ते पानी लैण वास्ते पुज गए ने। इंज लगदा है जिवें खुए ते खलोते जल देवते नाल कुछ गल्लां करदे होण। इस धरती दे उपर बहुत जुल्म हो रहा है, देख अमीर किवें गरीब नूं बेची जांदा है। तू भी मेरा साथ दे, आपां रल के सरबत दा भला करिए। खाली गागर लै के वापस मुड़ आए ने मौलवी दी, खुए विच ते पानी ही नहीं है। मौलवी सुन के हैरान, खुए विच पानी नहीं, बई ये किवें हो गया। जदों शाम दा वक्त होया ना, मौलवी ने गुरु जी नूं किसे होर खुए तो पानी लैण भेजिया।
ਇਨੇ ਨੂੰ ਇਸ ਨਗਰੀ ਵਿੱਚ ਰੌਲਾ ਪੈ ਗਿਆ। ਸਾਰੇ ਖੂਹਾਂ ਵਿੱਚ ਪਾਣੀ ਮੁੱਕ ਗਿਆ ਏ ਤੇ ਸਾਰੀ ਨਗਰੀ ਦੇ ਲੋਕ ਇਕੱਠੇ ਹੋ ਕੇ ਮੌਲਵੀ ਦੇ ਘਰ ਆ ਗਏ। ਪਹਿਲਾ ਪਾਣੀ ਜਿਉ ਹੈ, ਜੀਵਨ ਵਾਸਤੇ ਪਾਣੀ ਜ਼ਰੂਰੀ ਏ। ਜੀਵ ਜੰਤੂ ਇਨਸਾਨ ਤੇ ਇੱਕ ਪਾਸੇ, ਪਾਣੀ ਤੋਂ ਬਗੈਰ ਤੇ ਦਰਖਤ ਵੀ ਸੁੱਕ ਜਾਂਦੇ ਨੇ। ਸਾਰੇ ਲੋਕ ਇਕੱਠੇ ਹੋ ਕੇ ਵਿਚਾਰਾਂ ਕਰ ਰਹੇ ਨੇ, ਮੌਲਵੀ ਜੀ ਤੁਸੀਂ ਦੱਸੋ ਅੱਲਾ ਤਾਲਾ ਸਾਡੇ ਤੇ ਨਾਰਾਜ਼ ਹੋ ਗਿਆ ਏ, ਇੰਜ ਲੱਗਦਾ ਏ ਜਿਵੇਂ ਸਾਰਿਆਂ ਨੂੰ ਇਕੱਠਿਆਂ ਹੀ ਮਾਰੇਗਾ। ਤੇ ਇੱਕ ਪਠਾਨ ਨੇ ਖਲੋ ਕੇ ਆਖਿਆ, ਅੱਜ ਦਿਨ ਦਾ ਤੁਸੀਂ ਨਵਾਂ ਗੁਲਾਮ ਰੱਖਿਆ ਏ ਨਾ, ਉਦੋਂ ਦਾ ਇਹ ਖੂਹਾਂ ਚ ਪਾਣੀ ਸੁੱਕਿਆ ਏ। ਸਾਰੇ ਪਿੰਡ ਵਿੱਚ ਹਾਹਾਕਾਰ ਮਚੀ, ਹਰ ਕੋਈ ਉਦਾਸ ਏ, ਪਰ ਜਿਹੜਾ ਤੂੰ ਗੁਲਾਮ ਰੱਖਿਆ ਏ ਉਹਦੇ ਚਿਹਰੇ ਤੇ ਲਾਲੀ, ਉਹਨੂੰ ਫਿਕਰ ਕੋਈ ਨਹੀਂ। ਮੈਂ ਹੁਣੇ ਆਂਦਾ ਤੱਕਿਆ ਸੀ, ਜਿਹੜਾ ਉਸ ਵੇਲੇ ਦਾ ਕੌਤਕ ਹੈ ਨਾ, ਕਲਗੀਧਰ ਚਮਤਕਾਰ ਦੇ ਲਿਖਾਰੀ ਨੇ ਇੰਜ ਲਿਖਿਆ ਏ, ਕਰੋ ਦਰਸ਼ਨ। ਸ਼ਾਮ ਦਾ ਵਕਤ ਹੈ, ਥੋੜਾ ਥੋੜਾ ਅੰਧੇਰਾ ਏ, ਆਹ ਸਾਹਮਣੇ ਗੁਰੂ ਨਾਨਕ ਮਹਾਰਾਜ ਆ ਰਹੇ ਨੇ। ਆਲੇ ਦੁਆਲੇ ਹਨੇਰਾ, ਪਰ ਗੁਰੂ ਨਾਨਕ ਮਹਾਰਾਜ ਜੀ ਦੇ ਦੁਆਲੇ ਚਾਨਣਾ ਹੈ, ਪ੍ਰਕਾਸ਼ ਹੈ। ਦੇਖ ਕੇ ਹੈਰਾਨ ਹੋ ਰਹੇ ਨੇ। ਗਾਗਰ ਵੀ ਕੁਝ ਸਿਰ ਨਾਲੋਂ ਉੱਚੀ ਸੀ, ਮਾਨੋ ਗੁਰੂ ਨਾਨਕ ਨੇ ਚੁੱਕੀ ਨਹੀਂ, ਆਪਣੇ ਆਪ ਨਾਲ ਟੁਰਦੀ ਏ। ਤੱਕ ਕੇ ਹੈਰਾਨ ਹੋ ਰਹੇ ਨੇ, ਅੱਖਾਂ ਮਲ ਮਲ ਕੇ ਦੇਖੀ ਜਾਂਦੇ ਨੇ। ਬਈ ਇਹ ਕੀ ਲੱਗਦਾ ਏ, ਜਿਵੇਂ ਅੱਲਾ ਤਾਲਾ ਆਪ ਆ ਰਿਹਾ ਹੋਵੇ। ਇਨੇ ਨੂੰ ਸਤਿਗੁਰੂ ਕੋਲ ਪੁੱਜੇ, ਮੌਲਵੀ ਜੀ ਪਾਣੀ ਤੇ ਕਿਸੇ ਖੂਹ ਵਿੱਚ ਵੀ ਨਹੀਂ ਹੈ। ਤੇ ਮੌਲਵੀ ਨੇ ਅੱਗੇ ਹੋ ਕੇ ਗੁਰੂ ਮਹਾਰਾਜ ਜੀ ਦੇ ਚਰਨ ਪਕੜ ਲਏ, ਕਹਿਣ ਲੱਗਾ, ਇਹ ਕਿਸੇ ਗੁੱਜੀ ਕਲਾ ਦਿਆ ਮਾਲਕਾ, ਤੂੰ ਕੌਣ ਹੈ? ਤੂੰ ਕੋਈ ਆਮ ਇਨਸਾਨ ਨਹੀਂ ਲੱਗਦਾ, ਗੁੱਜੀ ਕਲਾ ਦਿਆ ਮਾਲਕਾ, ਦੱਸ ਤੂੰ ਕੌਣ ਹੈ? ਮੇਰਾ ਮਨ ਕਹਿੰਦਾ ਏ ਤੂੰ ਕੋਈ ਕਲਾਧਾਰੀ ਏ, ਜੇ ਕੋਈ ਸਾਡੇ ਕੋਲੋਂ ਗੁਨਾਹ ਹੋਇਆ ਹੈ ਸਾਨੂੰ ਬਖਸ਼ ਦਿਓ। ਦੇਖੋ ਪਾਣੀ ਤੋਂ ਬਗੈਰ ਕੀ ਹਾਲ ਹੈ। ਸਤਿਗੁਰਾਂ ਕਿਹਾ, ਮੌਲਵੀ ਜੀ ਬਹੁਤ ਅਮੀਰ ਹੋ ਨਾ, ਤੁਸੀਂ ਪੈਸੇ ਨਾਲ ਗਰੀਬ ਨੂੰ ਵੀ ਖਰੀਦ ਸਕਦੇ ਹੋ ਨਾ, ਤੇ ਖੂਹਾਂ ਵਿੱਚ ਪਾਣੀ ਵੀ ਲੈ ਆਓ। ਮੌਲਵੀ ਨੇ ਸਿਰ ਨੀਵਾਂ ਕੀਤਾ, ਕੁਝ ਬੋਲ ਨਾ ਸਕਿਆ। ਮੇਰੀ ਗੱਲ ਸੁਣ ਲੈ, ਧਨ ਨਾਲ ਕੁਝ ਵੀ ਖਰੀਦ ਸਕਦੇ ਹੋ, ਪਰ ਕੁਦਰਤ ਦੀ ਕਲਾ ਨਹੀਂ ਖਰੀਦ ਸਕਦੇ, ਕੁਦਰਤ ਦੀ ਰਹਿਮਤ ਨਹੀਂ ਖਰੀਦ ਸਕਦੇ। ਪਾਣੀ ਮਿਲ ਜਾਵੇਗਾ, ਜਿੰਨੇ ਵੀ ਗੁਲਾਮ ਨੇ ਸਾਰਿਆਂ ਨੂੰ ਛੱਡ ਦੇਵੋ, ਆ ਮੰਡੀ ਢਾ ਦੇਵੋ, ਇੱਥੇ ਧਰਮਸ਼ਾਲ ਬਣਾ ਦੇਵੋ, ਤਾਂ ਤੁਹਾਨੂੰ ਮਿਲੇਗਾ। ਸਾਰੇ ਪਠਾਨ, ਇਹ ਸਾਰੇ ਲੋਕ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਢੇਰੀ ਹੋਏ, ਬਚਨ ਕੀਤਾ, ਅਸੀਂ ਕਦੇ ਵੀ ਕਿਸੇ ਗਰੀਬ ਨੂੰ ਨਾ ਵੇਚਾਂਗੇ ਨਾ ਖਰੀਦਾਂਗੇ। ਸਾਰੇ ਗੁਲਾਮਾਂ ਨੂੰ ਛੱਡ ਦਿੱਤਾ ਤੇ ਸਾਰੇ ਹੀ ਆ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰ ਰਹੇ ਨੇ ਸਾਰੇ ਗੁਲਾਮ। ਤੇ ਇੱਕ ਭਾਈ ਹੀਰਾ ਜੋ ਪੰਜਾਬ ਦਾ ਰਹਿਣ ਵਾਲਾ ਸੀ, ਇਹਨੂੰ ਵੀ ਗੁਲਾਮ ਬਣਾਇਆ ਹੋਇਆ ਸੀ। ਦੂਰੋਂ ਹੀ ਨਸਿਆ ਆਉਂਦਾ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਬਾਬਾ ਤੂੰ ਕਿਸੇ ਵੀ ਰੂਪ ਵਿੱਚ ਆਵੇਂ ਤੈਨੂੰ ਪਿਆਰ ਵਾਲੇ ਪਛਾਣ ਲੈਣਗੇ। ਧੰਨ ਗੁਰੂ ਨਾਨਕ ਮਹਾਰਾਜ ਜਦੋਂ ਸੁਣਿਆ ਨਾ, ਸਾਰਿਆਂ ਨੇ ਹੈਰਾਨ ਹੋ ਗਏ, ਇਹ ਨਾਨਕ ਹੈ? ਸੁਣਿਆ ਹੈ ਅੱਲਾ ਤਾਲਾ ਆਪ ਰੂਪ ਬਣਾ ਕੇ ਆਇਆ ਹੈ। ਸਾਰਿਆਂ ਦਾ ਹਿਰਦਾ ਕੰਬਿਆ, ਨਾਨਕ ਮਹਾਰਾਜ ਜੀ ਦੇ ਚਰਨ ਪਕੜ ਕੇ ਸਭ ਨੇ ਤਰਲਾ ਕੀਤਾ, ਮਹਾਰਾਜ ਅੱਜ ਤੋਂ ਕਦੀ ਵੀ ਗੁਨਾਹ ਨਹੀਂ ਕਰਾਂਗੇ।
ਤੇ ਇਤਿਹਾਸ ਵਿੱਚ ਭਾਈ ਬਾਲੇ ਵਾਲੀ ਸਾਕੀ ਚ ਇਹ ਇਤਿਹਾਸ ਲਿਖਿਆ ਹੈ। ਧਰਮਸ਼ਾਲ ਬਣਾ ਦਿੱਤੀ ਹੈ ਉੱਥੇ ਸਦਾ ਵਾਸਤੇ। ਇਹ ਲੋਕ ਗੁਰੂ ਨਾਨਕ ਮਹਾਰਾਜ ਜੀ ਦੇ ਸਿੱਖ ਬਣ ਕੇ ਜੀਏ ਤੇ ਸੁਬਹ ਸ਼ਾਮ ਸੰਗਤ ਕਰਦੇ ਨੇ। ਇੰਜ ਗੁਰੂ ਨਾਨਕ ਮਹਾਰਾਜ ਸਰਬੱਤ ਦੇ ਭਲੇ ਲਈ ਸੰਘਰਸ਼ ਕਰ ਰਹੇ ਨੇ। ਸੋ ਸਤਸੰਗੀਓ, ਜੇ ਗੁਰਸਿੱਖ ਹੋ ਕੇ ਚੁਗਲੀ ਨਿੰਦਿਆ ਕਰਕੇ ਸੱਜਣਾ ਮਿੱਤਰਾਂ ਦੇ ਕੰਮ ਹੀ ਵਿਗਾੜੀ ਜਾਂਦਾ ਹੈ ਤੇ ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ, ਦਿਖਾਵੇ ਦਾ ਸਿੱਖ ਤੇ ਹੋ ਸਕਦਾ ਹੈ ਨਹੀਂ ਬਈ। ਸਿੱਖ ਕਦੇ ਵੀ ਨਿੰਦਿਆ ਨਹੀਂ ਕਰਦਾ, ਕਦੇ ਵੀ ਦੂਜੇ ਦਾ ਕੰਮ ਨਹੀਂ ਵਿਗਾੜਦਾ, ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਜੇ ਤੂੰ ਨਿਰਾ ਈਰਖਾ ਤੇ ਕਲੇਸ਼ ਦਾ ਭਰਿਆ ਹੈ, ਦੂਜੇ ਵੱਲ ਤੱਕ ਕੇ ਸੜ ਜਾਂਦਾ ਹੈ ਤੇ ਗੁਰੂ ਨਾਨਕ ਦਾ ਤੂੰ ਸਿੱਖ ਨਹੀਂ ਹੈ। ਆਓ ਮਨ ਵਿਥੀਆਂ ਜੋੜੀਏ। ਟੀ ਸਰੀਜ ਕੰਪਨੀ ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਉਹਨਾਂ ਵੱਲੋਂ ਇਹ ਸੋਹਣਾ ਉਪਰਾਲਾ ਕੀਤਾ ਗਿਆ ਹੈ। ਗੁਰੂ ਮਹਾਰਾਜ ਬਖਸ਼ਿਸ਼ ਕਰਨ, ਸਰਬੱਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਜੋ ਆਪਾਂ ਨੂੰ ਇਸੇ ਤਰ੍ਹਾਂ ਕਲਯੁਗ ਦੇ ਘੋਰ ਸਮੇਂ ਵਿੱਚ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਨ ਦਾ ਉਪਰਾਲਾ ਕਰਦੇ ਰਹਿਣ।

ਹਰ ਚੈਨਲ ਤੇ ਚੱਲ ਪਾ ਪਿਆ ਸੀ ਤਾਂ ਮੇਰੇ ਬੱਚੇ ਵੀ ਗਾਉਣ ਲੱਗ ਪਏ। ਈਵਨ ਮੇਰਾ ਦੋਤਰਾ ਛੋਟਾ ਜਿਹਾ ਉਹ ਵੀ ਗਾਵੇ ਤਾਂ ਮੇਰਾ ਦਮਾਦ ਕਹਿਣ ਲੱਗਾ ਪਾਪਾ ਜੀ ਕਿਤੇ ਉਹ ਸ਼ਬਦ ਫਿਰ ਸੁਣੀਏ ਨਾ। ਮੈਂ ਕਿਹਾ ਕਿਹੜਾ ਬੇਟਾ, ਉਹਨੇ ਪੰਜਾਬੀ ਨਾਲ ਵਿੱਚੋਂ ਕੋਈ ਇੰਗਲੈਂਡ ਦਾ ਮੇਰਾ ਬੱਚਾ ਉਹ ਕਹਿੰਦਾ ਜਿਹੜਾ ਤੁਸੀਂ ਨੈਣੀਆਂ ਦਾ ਸ਼ਬਦ ਕਰ ਦੇਣਾ। ਤਾਂ ਗੁਰੂ ਦੀ ਕਿਰਪਾ ਨਾਲ ਸਾਡੀ ਇਹ ਬੰਦਿਸ਼ ਐਸੀ

ਪਨਾਹ ਵਿੱਚ ਆਇਆ ਹਾਂ, ਮੇਰੀ ਝੋਲੀ ਅੰਦਰ ਬੰਦਗੀ ਦੀ ਖੈਰ ਪਾ। ਆਖਿਰ ਐਸਾ ਕਿਉਂ? ਇਸ ਭੇਦ ਨੂੰ ਜੇ ਜਾਣਨਾ ਹੋਵੇ ਬਾਖੂਬੀ ਤੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛ ਕਰਨੀ ਪਵੇਗੀ, ਭਾਈ ਸਾਹਿਬ ਜੀ ਬਾਬਾ ਫਰੀਦ ਜੀ ਨੇ ਇਹ ਮੰਗ ਕਿਉਂ ਕੀਤੀ ਹੈ, ਅਸੀਂ ਕਿਉਂ ਐਸੀ ਮੰਗ ਕਰੀਏ ਅਸੀਂ ਵੀ, ਜਦਕਿ ਇਤਨਾ ਸੰਸਾਰ ਪਦਾਰਥਾਂ ਨਾਲ ਭਰਿਆ ਹੋਇਆ ਔਰ ਉਹਨਾਂ ਦੀ ਲੋੜ ਵੀ ਹੈ, ਉਹਨਾਂ ਤੋਂ ਬਗੈਰ ਅੱਜ ਜੀਵਨ ਚੱਲਣਾ ਵੀ ਬੜਾ ਮੁਸ਼ਕਲ ਹੈ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ ਇਸ ਗੱਲ ਦਾ, ਤਿੰਨ ਪੌੜੀਆਂ ਭਾਈ ਸਾਹਿਬ ਜੀ ਨੇ ਉਚਾਰਨ ਕੀਤੀਆਂ ਨੇ ਇਸ ਪ੍ਰਤੀ, ਤੇ ਧਰਤੀ ਨੂੰ ਸਵਾਲ ਕੀਤਾ ਕਿਉਂਕਿ ਬਾਬਾ ਜੀ ਨੇ ਇੱਕ ਪਵਿੱਤਰ ਬਚਨ ਜੋ ਬਾਬਾ ਫਰੀਦ ਜੀ ਨੇ ਆਖਿਆ ਹੈ, ਕਹਿਣ ਲੱਗੇ ਮੈਂ ਬੰਦਗੀ ਦੀ ਮੰਗ ਇਸ

ਆਪਣਾ ਪਿਆਰ ਭਾਵਨਾ ਤੇ ਵਿਖਾਉਂਦੇ ਹਨ, ਪਰ ਨਿਰੰਕਾਰ ਦੇ ਨਾਲ ਪਿਆਰ ਭਾਵਨਾ ਉਹਨਾਂ ਦੀ ਬਿਲਕੁਲ ਨਹੀਂ ਹੁੰਦੀ। ਇਸ ਕਰਕੇ ਬਾਬਾ ਜੀ ਆਖਣ ਲੱਗੇ, ਕਹਿਣ ਲੱਗੇ, ਮੈਂ ਉਹਨਾਂ ਲੋਕਾਂ ਵੱਲ ਵੇਖਦਾ ਹਾਂ ਜਿਹੜੇ ਸੰਸਾਰ ਅੰਦਰ ਪਰਮੇ

ਪਰ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਸਾਡੇ ਮਨ ਦੇ ਅੰਦਰ ਦੀ ਜਾਣਦਾ ਹੈ ਕਿ ਤੇਰੇ ਮਨ ਅੰਦਰ ਕੀ ਕਿਰਿਆ ਚੱਲ ਰਹੀ ਹੈ। ਇਸ ਕਰਕੇ ਸਤਿਗੁਰੂ ਜੀ ਆਖਿਆ, ਕਹਿਣ ਲੱਗੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ, ਜਿਨ੍ਹਾਂ ਨੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਉਹ ਮਨੁੱਖ ਹੀ ਸੱਚਾ ਗਿਣਿਆ ਜਾ ਸਕਦਾ ਹੈ ਜੋ ਦਿਲੋਂ ਵੀ ਮੁਹੱਬਤ ਕਰਦਾ, ਕੇਵਲ ਮੂੰਹ ਦੇ ਨਾਲ ਹੀ ਮਿੱਠੀਆਂ ਗੱਲਾਂ ਕਰਕੇ ਆਪਣਾ ਗੁਜ਼ਾਰਾ ਨਹੀਂ ਕਰ ਰਿਹਾ। ਇਸ ਕਰਕੇ ਆਖਣ ਲੱਗੇ, ਕਹਿਣ ਲੱਗੇ ਐਸੇ ਲੋਕਾਂ ਨੂੰ ਆਖਿਆ, ਉਹ ਆਖਦੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜਿਹੜੇ ਇਸ ਪ੍ਰਕਾਰ ਨਾਲ

ਦੂਸਰਾ ਸਵਾਲ ਭਾਈ ਸਾਹਿਬ ਜੀ ਨੇ ਕਰਤਾ, ਕਹਿਣ ਲੱਗੇ ਚੱਲ ਇਹਨਾਂ ਦਾ ਭਾਰ ਤੈਨੂੰ ਨਹੀਂ ਵਿਆਪਦਾ ਹੋਵੇਗਾ, ਪਰ ਮੈਂ ਵੇਖਦਾ ਸੰਸਾਰ ਦੇ ਉੱਤੇ ਬੜੇ ਬੜੇ ਕੋਟ, ਕਿਲੇ, ਘਰ, ਬਿਲਡਿੰਗਾਂ, ਇਮਾਰਤਾਂ ਇਤਨੀਆਂ ਇਤਨੀਆਂ ਵੱਡੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਦੇ ਉੱਤੇ ਕਿਤਨਾ ਕਿਤਨਾ ਲੋਹਾ, ਕਿਤਨਾ ਕਿਤਨਾ ਸੀਮਿੰਟ, ਕਿਤਨਾ ਕਿਤਨਾ ਉਹਨਾਂ ਦੇ ਉੱਤੇ ਇੱਟਾਂ, ਪੱਥਰ ਅਤੇ ਹੋਰ ਪਦਾਰਥ ਲੱਗੇ ਹੋਏ ਹਨ, ਤੇ ਇਤਨੇ ਇਤਨੇ ਵੱਡੇ ਪਹਾੜ, ਭਾਰੇ ਕੋਟ, ਗੜ ਬਣੇ ਹੋਏ ਹਨ, ਫਿਰ ਤੈਨੂੰ ਉਹਨਾਂ ਦਾ ਭਾਰ ਤੇ ਜ਼ਰੂਰ ਵਿਆਪਦਾ ਹੋਵੇਗਾ।

ਨੇਕੀ ਸਾਡੇ ਨਾਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ ਹੈ। ਜੋ ਕੁਝ ਦਾਤਾ, ਜੋ ਵਸਤੂਆਂ, ਜੋ ਪਦਾਰਥ ਸਾਨੂੰ ਉਸਨੇ ਬਖਸ਼ਿਸ਼ ਕੀਤੇ ਹਨ, ਜੇ ਉਹਨਾਂ ਦਾ ਕਿਸੇ ਦਾ ਅਸੀਂ ਮੁੱਲ ਪਾਉਣਾ ਚਾਹੀਏ ਤੇ ਅਸੀਂ ਮੁੱਲ ਨਹੀਂ ਦੇ ਸਕਦੇ। ਇਸ ਕਰਕੇ ਉਹਨਾਂ ਦਾ ਕੀਤਾ ਹੋਇਆ ਇਹ ਪਰ ਉਪਕਾਰ ਜੇ ਅਸੀਂ ਭੁੱਲ ਜਾਈਏ ਤੇ ਸਤਿਗੁਰ ਪਾਤਸ਼ਾਹ ਜੀ ਆਖਣ ਲੱਗੇ, ਕਹਿਣ ਲੱਗੇ, ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਦੇਣਦਾਰ ਹਾਂ ਅਤੇ ਅਕਿਰਤ ਗਣ ਹਾਂ। ਤੇ ਇਸ ਕਰਕੇ ਉਹ ਅਕਿਰਤ ਗਣ ਕਿਤਨਾ ਕੁ ਮਾੜਾ ਹੈ, ਕਿਤਨਾ ਕੁ ਬੁਰਾ ਹੈ, ਕਿਤਨਾ ਕੁ ਮੰਦਾ ਹੈ, ਉਸ ਦੀ ਉਦਾਹਰਣ ਇੱਕ ਦਿੱਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ।

ਕੁੱਤੇ ਦੇ ਮਾਸ ਨੂੰ ਸ਼ਰਾਬ ਚ ਰਿੰਨ ਕੇ ਮਨੁੱਖ ਦੀ ਛਿਵਿਆਂ ਚੋਂ ਇੱਕ ਲਿਆਂਦੀ ਹੋਈ ਖੋਪਰੀ ਅੰਦਰ ਪਾ ਕੇ ਲਹੂ ਦੇ ਨਾਲ ਭਰੇ ਹੋਏ ਕੱਪੜੇ ਦੇ ਨਾਲ ਉਸ ਨੂੰ ਢੱਕ ਕੇ ਲੈ ਕੇ ਚੱਲੀ ਹੈ। ਦੂਰੋਂ ਬਦਬੂ ਆ ਰਹੀ ਹੈ ਉਸ ਦੀ ਤੇ ਕਿਸੇ ਨੇ ਪੁੱਛ ਲਿਆ ਵੀ ਇਹ ਤੂੰ ਕੀ ਲੈ ਕੇ ਚੱਲੀ ਹੈ ਤੇ ਉਸਨੇ ਸਾਰਾ ਬਿਰਤਾਂਤ ਕਹਿ ਸੁਣਾਇਆ ਤੇ ਆਖਣ ਲੱਗੀ ਕਹਿਣ ਲੱਗੀ ਕਿਤੇ ਫਿਰ ਕਹਿੰਦਾ ਕਿ ਢੱਕਿਆ ਕਿਉਂ ਹੈ ਇਤਨੀ ਮੰਦੀ ਵਸਤੂ ਨੂੰ ਕਹਿਣ ਲੱਗੀ ਇਸ ਕਰਕੇ ਢੱਕ ਕੇ ਲਿਜਾ ਰਹੀ ਹਾਂ ਕਿ ਕਿਸੇ ਅਕਿਰਤ ਗਣ ਦੀ ਨਿਗਾਹ ਨਾ ਪੈ ਜਾਏ ਇਸ ਕਰਕੇ ਮੈਂ ਇਸ ਨੂੰ ਢੱਕਿਆ ਹੋਇਆ ਇੱਕ ਦੇ ਖਰਾਬ ਨਾ ਹੋ ਜਾਵੇ।

ਤੂੰ ਆਪਣੇ ਪਤੀ ਨੂੰ ਕਿਵੇਂ ਬਿਠਾਇਆ, ਕਿਵੇਂ ਖੁਸ਼ ਕੀਤਾ, ਮੈਨੂੰ ਉਹ ਗੁਣ ਦੱਸ। ਮਾਨੋ ਮਨੁੱਖ ਕਿਸੇ ਭਗਤ ਤੋਂ ਪੁੱਛ ਰਿਹਾ, ਗੁਰੂ ਕੋਲੋਂ ਪੁੱਛ ਰਿਹਾ, ਦਾਤਾ ਤੂੰ ਰੱਬ ਨੂੰ ਕਿਵੇਂ ਰਿਝਾਇਆ। ਸਵਾਲ ਕਰਦੇ ਨੇ, ਫਿਰ ਅੱਗੋਂ ਜਵਾਬ ਆਉਂਦਾ, ਮੈਂ ਕੀ ਗੁਣ ਧਾਰਨ ਕੀਤੇ। ਪਾਤਸ਼ਾਹ ਆਖਦੇ,

0: چھتر فرایا سا سیوا کیتی سفل ہے جت ستگر کا من منے
1: دن سے

ਸ਼ਬਦ ਸ਼ਰਨ ਕਰਾ ਰਹੇ ਹਨ। ਪੰਥ ਦੇ ਮਹਾਨ ਕੀਰਤਨੀਏ ਸੰਤ ਨਿਰੰਜਨ ਸਿੰਘ ਜੀ, ਜਵੱਦੀ ਕਲਾਂ ਵਾਲੇ, ਪਾਵਨ ਸ਼ਬਦ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਆਓ ਬੜੇ ਪ੍ਰੇਮ ਅਤੇ ਸ਼ਰਧਾ ਨਾਲ।

ਪ੍ਰਗਟਿਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਉਸ ਵੇਲੇ ਪਾਪਾਂ ਦੀ ਧੁੰਦ ਮਿੱਟ ਗਈ ਸੰਸਾਰ ਤੇ ਪਾਪਾਂ ਦੀ ਧੁੰਦ

ਪਰਮੇਸ਼ਵਰ ਦਾ ਨਾਮ ਸਾਰਿਆਂ ਨੂੰ ਵਿਸਰ ਗਿਆ ਸੀ। ਪਾਪ ਵਿੱਚ ਰੁੱਝਿਆ ਹੋਇਆ ਸੰਸਾਰ ਤੇ ਜਦੋਂ ਆਪਣੇ ਬਣਾਏ ਹੋਏ ਸੰਸਾਰ ਦੀ ਇਹ ਹਾਲਤ ਵੇਖੀ ਨਿਰੰਕਾਰ ਨੇ ਕਿ ਮੇਰੀ ਬਣਾਈ ਹੋਈ ਸ੍ਰਿਸ਼ਟੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦੁਐਸ਼ ਦੀ ਅੱਗ ਵਿੱਚ ਜਲ ਰਹੀ ਹੈ, ਤਾਂ ਨਿਰੰਕਾਰ ਨੇ ਗੁਰੂ ਨਾਨਕ ਦਾ ਰੂਪ ਬਣਾਇਆ। ਗੁਰੂ ਨਾਨਕ ਦਾ ਰੂਪ ਧਾਰ ਕੇ ਸੰਸਾਰ ਤੇ ਜਗਤ ਜੀਆਂ ਨੂੰ ਤਾਰਨ ਵਾਸਤੇ ਆ ਗਿਆ।

ਗੁਰੂ ਨਾਨਕ ਆਖਿਆ ਗੁਰੂ ਨਾਨਕ ਪ੍ਰਗਟਿਆ ਰਾਏ ਪੋਏ ਦੀ ਤਲਵੰਡੀ ਵਿੱਚ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰੇ ਰਾਏ ਪੋਏ ਦੀ ਤਲਵੰਡੀ ਵਿੱਚ ਨਿਰੰਕਾਰ ਨੇ ਮਹਿਤਾ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖ ਚੋਂ ਜਦੋਂ ਜਨਮ ਲਿਆ ਦੌਲਤਾਂ ਦਾਈ ਨੇ ਵੇਖਿਆ ਕਿ ਜਿਸ ਕੋਠੜੀ ਵਿੱਚ ਆ ਬਾਲਕ ਜਨਮਿਆ ਉਹ ਸਾਰੀ ਕੋਠੜੀ ਪ੍ਰਕਾਸ਼ਮਾਨ ਹੋ ਗਈ ਹੈ ਔਰ ਜਿਵੇਂ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਜੈ ਜੈਕਾਰ ਦੀਆਂ ਆਵਾਜ਼ਾਂ ਆ ਰਹੀਆਂ ਹਨ ਔਰ ਇੱਕ

ਹੁੰਦਾ ਸੀ ਜੇ ਕੋਈ ਲੋੜਵੰਦ ਆ ਗਿਆ ਤਾਂ ਗੁਰੂ ਨਾਨਕ ਉਸ ਲੋੜਵੰਦ ਨੂੰ ਜੋ ਕੁਛ ਵਸਤ ਪੈਸੇ ਕੋਲ ਹੁੰਦੇ ਸਨ ਬੋਝੇ ਚੋਂ ਕੱਢ ਕੇ ਦੇ

ਸਾਹਿਬ ਦੀ ਅੰਗੂਠੀ ਪਾ ਕੇ ਜਦੋਂ ਖੇਡਣ ਵਾਸਤੇ ਬਾਹਰ ਗਏ ਤੇ ਖੇਲ ਕੇ ਜਦੋਂ ਘਰ ਵਾਪਸ ਆਏ ਤੇ ਹੱਥ ਵਿੱਚ ਮੁੰਦਰੀ ਕੋਈ ਨਹੀਂ ਸੀ।

ਮਾਂ ਨੂੰ ਕਹਿਣ ਲੱਗੇ, ਮਾਂ ਜਦੋਂ ਮੈਂ ਖੇਡ ਰਿਹਾ ਸਾਂ ਤੇ ਕੋਈ ਲੋੜਵੰਦ ਮੇਰੇ ਕੋਲ ਆ ਗਿਆ ਤੇ ਮੈਂ ਮੁੰਦਰੀ ਉਤਾਰ ਕੇ ਉਸ ਨੂੰ ਦੇ ਦਿੱਤੀ, ਆਖਿਆ ਤੂੰ ਆਪਣੀ ਜ਼ਰੂਰਤ ਪੂਰੀ ਕਰ ਲੈ। ਸਾਧ ਸੰਗਤ ਬੋਲੋ ਸ੍ਰੀ। ਐਸਾ ਪਰੋਪਕਾਰੀ ਸੁਭਾਅ ਬਚਪਨ ਤੋਂ ਹੀ, ਆ ਸੰਸਾਰ ਤੇ ਪਰੋਪਕਾਰ ਜੋ ਕਰਨ ਆਏ ਸਨ, ਹੁਣ ਨਹੀਂ ਰਿਹਾ ਗਿਆ। ਮਾਤਾ ਤ੍ਰਿਪਤਾ ਕੋਲ ਜਾ ਕੇ ਪਿਤਾ ਕਾਲੂ ਜੀ ਨੂੰ ਆਖਿਆ, ਵੇਖੋ ਸੋਨੇ ਦੀ ਮੁੰਦਰੀ ਵੀ ਬਾਹਰ ਦਿਆ ਹੈ। ਮੈਂ ਤਾਂ ਕਾਲੂ ਜੀ ਕਹਿਣ ਲੱਗੇ, ਇਹ ਜੋ ਕੁਛ ਮਿਲਦਾ ਕਰੋ ਬਾਹਰ ਵੰਡ ਆਉਂਦਾ। ਆਖਿਆ ਅੱਛਾ, ਇਹਨੂੰ ਕਿਸੇ ਕੰਮ ਕਾਰੇ ਲਾਈਏ।

ਸੱਚੇ ਪਾਤਸ਼ਾਹ ਜਦੋਂ ਨਾਈਆਂ ਮੱਝੀਆਂ ਲੈ ਕੇ ਪਹੁੰਚੇ, ਆਪ ਇਕਾਂਤ ਵਿੱਚ ਇੱਕ ਬ੍ਰਿਖ ਦੇ ਥੱਲੇ ਬੈਠ ਗਏ ਤੇ ਉਹ ਜਿਹੜੀਆਂ ਗਾਈਆਂ ਮੱਝੀਆਂ ਸਨ ਉਹ ਇੱਕ ਖੇਤ ਵਿੱਚ ਵੜ ਗਈਆਂ ਔਰ ਜਾ ਕੇ ਸਾਰੀ ਖੇਤੀ ਨੂੰ ਖਾ ਲਿਆ ਔਰ ਕੁਝ ਪੈਰਾਂ ਥੱਲੇ ਖਰਾਬ ਕਰ ਦਿੱਤਾ। ਸਾਹਿਬ ਜੀ ਅਡੋਲ ਸਮਾਧੀ ਵਿੱਚ ਬੈਠੇ, ਜਦੋਂ ਖੇਤ ਦਾ ਮਾਲਕ ਆਇਆ ਕੀ ਵੇਖਿਆ, ਇੱਕ ਬਾਲਕ ਬੈਠਾ ਸਮਾਧ ਧਾਰ ਕੇ ਤੇ ਗਾਈਆਂ ਮੱਝੀਆਂ ਸਾਰੇ ਖੇਤ

ਕਰੇਗਾ ਤਾਂ ਤੈਨੂੰ ਰਾਏ ਬੁਲਾਰ ਕੋਲ ਲੈ ਚੱਲਾਂਗਾ। ਗੁਰੂ ਨਾਨਕ ਦੀ ਬਾਹ ਪਕੜ ਕੇ ਖੇਤ ਦਾ ਮਾਲਕ ਜਦੋਂ ਰਾਏ ਬੁਲਾਰ ਦੇ ਕੋਲ ਪਹੁੰਚਿਆ, ਆਖਿਆ, ਰਾਏ ਜੀ, ਇਸ ਬਾਲਕ ਦੀ ਗਾਈਆਂ ਮੱਝੀਆਂ ਨੇ ਮੇਰੇ ਸਾਰੇ ਖਲਿਆਨ ਖਰਾਬ ਕਰ ਦਿੱਤੇ, ਸਾਰੀ ਖੇਤੀ ਉਜਾੜ ਦਿੱਤੀ। ਹੁਣ ਮੇਰੇ ਗਰੀਬ ਦਾ ਹਰਜਾਨਾ ਕੌਣ ਭਰੇਗਾ? ਰਾਏ ਜੀ ਨੇ ਪਛਾਣ ਲਿਆ, ਇਹ ਤਾਂ ਮਹਿਤਾ ਕਾਲੂ ਪਟਵਾਰੀ ਦਾ ਪੁੱਤਰ ਹੈ। ਆਖਿਆ, ਨਾਨਕ, ਤੂੰ ਇਹ ਕਿਉਂ ਕੀਤਾ? ਆਖਿਆ, ਮੈਂ ਤਾਂ ਉਸ ਪ੍ਰਭੂ ਦੇ ਰੰਗ ਵਿੱਚ ਬੈਠਾ ਸਾਂ, ਮੈਨੂੰ ਨਹੀਂ ਪਤਾ। ਮੈਂ ਤਾਂ ਕਾਲੂ ਨੂੰ ਸੱਦਿਆ। ਮਹਿਤਾ ਜੀ ਜਦੋਂ ਆਏ, ਰਾਏ ਨੇ ਆਖਿਆ, ਵੇਖ ਬਈ, ਤੇਰੇ ਪੁੱਤਰ ਨਾਨਕ ਨੇ ਗਾਈਆਂ ਮੱਝੀਆਂ ਆ ਦੂਜੇ ਦੇ ਖੇਤ ਵਿੱਚ ਛੱਡ ਕੇ ਸਾਰਾ ਖਲਿਆਨ ਖੇਤ ਖਰਾਬ ਕਰ ਦਿੱਤਾ। ਇਹਦਾ ਹਰਜਾਨਾ ਭਰ ਬਈ, ਤੇਰਾ ਪੁੱਤਰ ਹੈ ਨਾ ਨਾਨਕ? ਮਹਿਤਾ ਕਾਲੂ ਕਹਿਣ ਲੱਗਾ, ਇਹ ਤਾਂ ਹੈ ਹੀ ਨਿਖੱਟੂ, ਕੋਈ ਕੰਮ ਕਾਰ ਨਹੀਂ ਕਰਦਾ, ਵਿਹਲੇ ਬੈਠਾ ਰਹਿੰਦਾ। ਇੱਕ ਕੰਮ ਇਸ ਨੂੰ ਕਰਨ ਵਾਸਤੇ ਭੇਜਿਆ ਸੀ, ਉਹ ਵੀ ਉਜਾੜ ਕੇ ਆ ਗਿਆ। ਕਿਉਂ ਨਾਨਕ, ਕਿਵੇਂ ਕਿਉਂ ਕੀਤਾ? ਮਹਿਤਾ ਕਾਲੂ ਨੇ ਜਦੋਂ ਪੁੱਛਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਬਾਲ ਅਵਸਥਾ ਵਿੱਚ ਕਹਿਣ ਲੱਗੇ, ਪਿਤਾ ਜੀ, ਇਹਦੇ ਖੇਤ ਨੂੰ ਤਾਂ ਕੁਛ ਹੋਇਆ ਹੀ ਨਹੀਂ, ਇਹ ਇਵੇਂ ਆ ਕੇ ਇੱਥੇ ਸ਼ਿਕਾਇਤ ਕਰਨ ਆ ਗਿਆ। ਇਹਦੀ ਖੇਤੀ ਨੂੰ ਕੁਝ ਨਹੀਂ ਹੋਇਆ, ਇਹਦੀ ਖੇਤੀ ਤਾਂ ਉਸੇ ਤਰ੍ਹਾਂ ਲਹਿਲਾ ਰਹੀ ਹੈ। ਸਤ ਸੰਗਤ ਬੋਲੋ, ਸ੍ਰੀ ਹਰੀ ਭਰੀ ਹੈ। ਉਹ ਕਹਿੰਦੇ, ਨਹੀਂ, ਮੈਂ ਆਪਣੀ ਅੱਖਾਂ ਨਾਲ ਵੇਖ ਕੇ ਆਇਆ, ਚਲੋ ਮੇਰੇ ਨਾਲ। ਤੇ ਸਾਰੇ ਜਦੋਂ ਇਕੱਠੇ ਹੋ ਕੇ ਉੱਥੇ ਪਹੁੰਚੇ, ਯਾਰੀ ਸਤ ਸੰਗਤ ਜੀ, ਗੁਰੂ ਨਾਨਕ ਦੀ ਐਸੀ ਕਰਨੀ, ਐਸੀ ਵਡਿਆਈ ਵਰਤੀ, ਉਹ ਜਿਹੜੀ ਖੇਤੀ ਸਾਰੀ ਉਜੜ ਗਈ ਸੀ, ਉਹ ਖੇਤੀ ਸਾਰੀ ਦੁਬਾਰਾ ਲੈ ਲਹਾ ਰਹੀ ਹੈ। ਕੋਈ ਕਹਿੰਦਾ ਨਹੀਂ ਕਿ ਇੱਥੇ ਗਾਈਆਂ ਮੱਝੀਆਂ ਆਈਆਂ ਵੀ ਕੋਈ ਨਹੀਂ, ਉਹਨੇ

ਤੂੰ ਵੀਰ ਨੂੰ ਨਾਲ ਲੈ ਕੇ ਸੁਲਤਾਨਪੁਰ ਚਲੀ ਜਾ। ਇੱਥੇ ਕੋਈ ਕੰਮ ਕਾਰ ਨਹੀਂ ਕਰਦਾ, ਵਿਹਲਾ ਬੈਠਾ ਰਹਿੰਦਾ, ਕੋਈ ਨਾ ਕੋਈ ਨਵਾਂ ਕੌਤਕ ਕਰਦਾ ਹੀ ਰਹਿੰਦਾ। ਤੂੰ ਇਹਨੂੰ ਲੈ ਕੇ ਸੁਲਤਾਨਪੁਰ ਚਲੀ ਜਾ। ਬੇਬੇ ਨਾਨਕੀ ਗੁਰੂ ਨਾਨਕ ਨੂੰ ਸੁਲਤਾਨਪੁਰ ਲੈ ਆਈ ਔਰ ਭਾਈਆ ਜੈ ਰਾਮ ਜੀ ਨੇ

ਗੁਰੂ ਨਾਨਕ ਨੇ ਗਿਣਿਆ ਤੇ ਜਦੋਂ 13 ਆਖਿਆ ਤੇ ਫਿਰ ਜਿਹੜਾ ਆਉਂਦਾ ਗਿਆ ਉਹਦੀ ਝੋਲੀ ਭਰੀ ਗਈ ਤੇ ਕਹਿੰਦੇ ਗਏ 13 13 13 ਸਤਸੰਗ ਬੋਲੋ ਸ੍ਰੀ 13 ਹੀ 13 ਕਰਕੇ ਝੋਲੀਆਂ ਭਰ ਰਹੇ ਬਾਲਾ ਲਿਆ ਲਿਆ ਕੇ ਵਸਤੂਆਂ ਦੇਈ ਜਾਂਦਾ।

0: ਕਿਸੇ ਕੋਲ
1: ਜਾ ਕੇ ਗੁਰੂ ਨਾਨਕ ਕੋਲੋਂ ਹਿਸਾਬ ਲੈ। ਦੌਲਤ ਖਾਨ ਜਦੋਂ ਆਇਆ ਕਹਿਣ ਲੱਗਾ, ਗੁਰੂ ਨਾਨਕ ਮੈਂ ਤੇਰੇ ਨਾਲ ਹਿਸਾਬ ਕਰਨੇ, ਕਿਤਨੇ ਦਿਨ ਹੋ ਗਏ ਤੈਨੂੰ ਕੰਮ ਕਰਦਿਆਂ, ਪਹਿਲੇ ਹਿਸਾਬ ਲਾ ਲਈਏ ਕਿ ਕੀ ਨਫਾ ਹੋਇਆ ਕੀ ਨੁਕਸਾਨ ਹੋਇਆ, ਤੇ ਅੱਗੇ ਫਿਰ ਕੰਮ ਚਲਾਵਾਂਗੇ। ਸਾਹਿਬ ਜੀ ਕਹਿਣ ਲੱਗੇ, ਬੇਸ਼ੱਕ ਹਿਸਾਬ ਕਰ ਲਓ ਬਈ, ਕਰ ਲਓ ਹਿਸਾਬ। ਤੇ ਜਦੋਂ ਸਾਰਾ ਹਿਸਾਬ ਹੋਇਆ, ਇਤਿਹਾਸ ਵਿੱਚ ਲਿਖਿਆ ਕਿ ਦੌਲਤ ਖਾਨ ਜਦੋਂ ਸਾਰਾ ਮਾਲ ਅੰਦਰੋਂ ਗਿਣਿਆ ਤੋਲਿਆ ਤੇ ਕੀ ਹਿਸਾਬ ਵਿੱਚ ਲਿਖ ਲਿਆ, ਹਿਸਾਬ ਕੀਤਾ ਤੇ 735 ਰੁਪਈਏ ਗੁਰੂ ਨਾਨਕ ਦੇ ਵੱਧ ਨਿਕਲ ਗਏ। ਦੌਲਤ ਖਾਨ ਬੜਾ ਹੈਰਾਨ ਹੋਇਆ, ਕਹਿਣ ਲੱਗਾ, ਮੈਂ ਸੁਣਿਆ ਕਿ ਤੂੰ ਸਾਰਿਆਂ ਨੂੰ ਰੱਬ ਦੇ ਨਾਂ ਤੇ ਦੇਈ ਜਾਂਦਾ ਤੇ ਫਿਰ ਤੇਰੇ ਕੋਲ ਇਹ ਪੈਸਾ ਨਫੇ ਵਿੱਚ ਕਿੱਥੋਂ ਨਿਕਲ ਆਇਆ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਦੌਲਤ ਖਾਨ ਜੋ ਰੱਬ ਦੇ ਰਸਤੇ ਤੇ

ਪਿਆਰ ਦੀ ਜੋਤ ਦੇ ਅੱਗੇ ਜਦੋਂ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਖੜੋਤੇ ਤੇ ਨਮਸਕਾਰ ਕੀਤਾ, ਉਸ ਜੋਤ ਨੂੰ ਮੱਥਾ ਟੇਕਿਆ, ਆਵਾਜ਼ ਆਈ, ਆ ਨਾਨਕ ਮੈਂ ਤੈਨੂੰ ਸੰਸਾਰ ਤੇ ਹੱਟੀਆਂ ਕਰਨ ਵਾਸਤੇ ਤਾਂ ਨਹੀਂ ਭੇਜਿਆ, ਮੈਂ ਤਾਂ ਤੈਨੂੰ ਸੰਸਾਰ ਵਿੱਚ ਭੇਜਿਆ, ਜਗਤ ਜਲਨ ਦਾ ਜਲ ਰਿਹਾ, ਉਹਨਾਂ ਨੂੰ ਜਾ ਕੇ ਠਾੜਨਾ ਹੈ ਤੂੰ।

ਮੈਂ ਸੰਸਾਰ ਨੂੰ ਕੀ ਜਪਾਵਾਂ। ਆਵਾਜ਼ ਆਈ ਉਸ ਜੋਤ ਵਿੱਚੋਂ, ਨਾਨਕ ਤੂੰ ਸੰਸਾਰ ਨੂੰ ਜਪਾਉਣਾ ਹੈ, ਜਗਤ ਜਲੰਦੇ ਨੂੰ ਠਾਰਨਾ ਹੈ।

ਪਰ ਜੋ ਉਪਦੇਸ਼ ਆਪਨੇ ਮੈਨੂੰ ਦਿੱਤਾ ਹੈ ਨਾ ਉਹ ਮੈਂ ਜਪ ਰਿਹਾ ਹਾਂ। ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ। ਹੇ ਨਿਰੰਕਾਰ ਤੂੰ ਆਦ ਵਿੱਚ ਵੀ ਸੱਚ ਸੀ ਜੁਗਾਦ ਵਿੱਚ ਵੀ ਸੱਚ ਸੀ ਹੁਣ ਵੀ ਸੱਚ ਹੈ।

ਬੇਬੇ ਨਾਨਕੀ ਦੇ ਕੋਲ ਆਇਆ ਤੇ ਕਹਿਣ ਲੱਗਾ, ਨਾਨਕੀ ਤੇਰਾ ਵੀਰ ਵੇਈ ਵਿੱਚ ਡੁੱਬ ਗਈ। ਬੇਬੇ ਨਾਨਕੀ ਪ੍ਰਤੀਤ ਵਾਲੀ ਸੀ, ਭਰੋਸੇ ਵਾਲੀ ਸੀ, ਕਹਿਣ ਲੱਗੀ ਕਿਵੇਂ ਨਾ ਆਖੋ, ਮੇਰਾ ਨਾਨਕ ਸੰਸਾਰ ਵਿੱਚ ਡੁੱਬਣ ਵਾਸਤੇ ਨਹੀਂ ਆਇਆ, ਉਹ ਤਾਂ ਕਈਆਂ ਨੂੰ ਤਾਰਨ ਵਾਸਤੇ ਆਇਆ ਹੈ। ਨਾਨਕ ਕਦੇ ਡੁੱਬ ਨਹੀਂ ਸਕਦਾ, ਉਹਦਾ ਜ਼ਰੂਰ ਕੋਈ ਕੌਤਕ ਹੋਵੇਗਾ, ਕੰਮ ਹੋਵੇਗਾ, ਕਿਸੇ ਕੰਮ ਨੂੰ ਗਿਆ ਹੋਵੇਗਾ, ਉਹ ਜ਼ਰੂਰ ਆਵੇਗਾ। ਔਰ ਸਮਾਂ ਪਾ ਕੇ ਜਦੋਂ ਨਿਰੰਕਾਰ ਦੇ ਕੋਲੋਂ ਉਪਦੇਸ਼ ਲੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਵੇਈ ਵਿੱਚੋਂ ਨਿਕਲੇ, ਇੱਥੇ ਸਾਰੇ ਉਦਾਸ ਬੈਠੇ ਹਨ ਕਿ ਗੁਰੂ ਨਾਨਕ ਵੇਈ ਵਿੱਚ ਡੁੱਬ ਗਿਆ, ਲੇਕਿਨ ਬੇਬੇ ਨਾਨਕੀ ਨੂੰ ਪਤਾ ਹੈ ਮੇਰਾ ਵੀਰ ਸੰਸਾਰ ਨੂੰ ਤਾਰਨ ਵਾਲਾ ਹੈ, ਉਹ ਕਦੇ ਡੁੱਬ ਨਹੀਂ ਸਕਦਾ। ਤਾਂ ਹੀ ਸਾਰੇ ਉਦਾਸ ਬੈਠੇ ਤੇ ਬੂਹਾ ਖੜਕਿਆ, ਆਵਾਜ਼ ਆਈ ਬੇਬੇ ਕਰਤਾਰ ਚਿਤ ਆਵੇ, ਉੱਠੀ ਵੱਜੀ ਬੇਬੇ ਨਾਨਕੀ, ਮੇਰਾ ਵੀਰ ਆ ਗਿਆ। ਜਾਂ ਬੂਹਾ ਖੋਲਿਆ, ਗੁਰੂ ਨਾਨਕ ਸੱਚੇ ਪਾਤਸ਼ਾਹ ਸਾਹਮਣੇ।

ਤਾਰਨ ਵਾਸਤੇ ਨਿਕਲ ਪਏ ਜਿੱਥੇ ਕਿੱਥੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਗਏ। ਜੇ ਸੱਜਣ ਠੱਗ ਕੋਲ ਗਏ ਤਾਂ ਸੱਜਣ ਠੱਗ ਨੂੰ ਠੱਗ ਤੋਂ ਸੰਤ ਸੱਜਣ ਬਣਾ ਦਿੱਤਾ। ਜੇ ਭੂਮੀਏ ਚੋਰ ਕੋਲ ਗਏ ਤੇ ਭੂਮੀਏ ਚੋਰ ਨੂੰ ਸਾਧ ਬਣਾ ਦਿੱਤਾ, ਸਾਧੂ ਬਣਾ ਦਿੱਤਾ। ਜੇ ਗੁਰੂ ਨਾਨਕ ਦੀ ਨਜ਼ਰ ਕੋੜੇ ਰੀਠੇ ਤੇ ਪਈ ਤਾਂ ਉਹ ਰੀਠਾ ਕੋੜਾ ਨਾ ਰਿਹਾ, ਮਿੱਠਾ ਹੋ ਗਿਆ। ਜੇ ਗੁਰੂ ਨਾਨਕ ਦੀ ਨਜ਼ਰ ਕੋਡੇ ਰਾਕਸ਼

ਇੱਥੇ ਦੇ ਲੋਕ ਕਰਮ ਕਾਂਡਾਂ ਵਿੱਚ ਪਏ ਹੋਏ। ਇੱਕ ਪੰਡਿਤ ਸੂਰਜ ਵੱਲ ਮੂੰਹ ਕਰਕੇ ਤੇ ਗੰਗਾ ਜਲ ਪਾਈ ਜਾਂਦਾ, ਤਾਂ ਸਾਹਿਬ ਜੀ ਨੇ ਵੀ ਗੰਗਾ ਵਿੱਚੋਂ ਇੱਕ ਲੋਟਾ ਲਿਆ ਤੇ ਆਖਿਆ, ਪੰਡਿਤ ਜੀ ਆ ਕੀ ਕਰ ਰਹੇ ਹੋ? ਪੰਡਿਤ ਕਹਿੰਦਾ, ਜੀ ਮੈਂ ਸੂਰਜ ਦੇਵਤਾ ਨੂੰ ਜਲ ਦੇ ਰਿਹਾ। ਸਾਹਿਬ ਜੀ ਕਹਿਣ ਲੱਗੇ, ਅੱਛਾ ਆ ਪੂਰਬ ਵੱਲ ਕਰਕੇ ਪੰਡਿਤ ਜਲ ਦੇ ਰਿਹਾ ਸੂਰਜ ਨੂੰ, ਤੇ ਗੁਰੂ ਨਾਨਕ ਨੇ ਪੱਛਮ ਵੱਲ ਮੂੰਹ ਕਰ ਲਿਆ ਤੇ ਲੋਟੇ ਦੇ ਨਾਲ ਜਲ ਪਾਉਣਾ ਸ਼ੁਰੂ ਕਰ ਦਿੱਤਾ। ਸਤਿ ਸ੍ਰੀ ਅਕਾਲ ਬੋਲੋ ਸ੍ਰੀ। ਪੰਡਿਤ ਕਹਿਣ ਲੱਗਾ, ਸੂਰਜ ਇਸ ਪਾਸੇ

ਛੱਡਿਆ ਪਤਾ ਨੀ ਉਹ ਵਾਪਸ ਆਉਂਦਾ ਕਿ ਨਹੀਂ ਆਉਂਦਾ ਸਤਿਗੁਰ ਬੋਲੋ ਸ੍ਰੀ ਇਸ ਵਾਸਤੇ ਨਹੀਂ ਭਰੋਸਾ ਇਸ ਜੀਣੇ ਦਾ ਐਸਾ ਸੱਚ ਦਾ ਉਪਦੇਸ਼ ਜਦੋਂ ਉਸ ਬੱਚੀ ਨੇ ਸੁਣਿਆ ਕਿ ਇਸ ਜੀਵਨ ਦਾ ਕੋਈ ਭਰੋਸਾ ਨਹੀਂ ਹੈ ਤਾਂ ਅਗਾਂਹ ਹੋ ਕੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਬੈਠੇ ਸਨ ਉਸ ਬੱਚੀ ਨੇ ਜਾ ਕੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖਿਆ ਗੁਰੂ ਨਾਨਕ ਦੇ ਚਰਨਾਂ ਦੀ ਸ਼ੋ ਪਾ ਕੇ ਉਸ ਬੱਚੀ ਦੇ ਕਪਾਟ ਖੁੱਲ ਗਏ ਗਿਆਨ ਹੋ ਗਿਆ ਕਿ ਮੈਂ ਕਿਸ ਵਾਸਤੇ ਸੰਸਾਰ ਤੇ ਆਈ ਹਾਂ ਔਰ ਮੇਰਾ ਮਨੋਰਥ ਕੀ ਹੈ ਐਸਾ ਸੱਚ ਦਾ ਉਪਦੇਸ਼ ਗੁਰੂ ਨਾਨਕ ਨੇ ਦਿੱਤਾ ਉੱਥੇ ਸੰਗਤਾਂ ਨੂੰ ਕਿ ਭਾਈ ਇੱਕ ਪਰਮੇਸ਼ਵਰ ਦੇ ਨਾਲ ਜੁੜੋ ਇੱਕ ਪ੍ਰਭੂ ਦਾ ਸਿਮਰਨ ਕਰੋ ਉਸ ਸਿਮਰਨ ਨੇ ਹੀ ਤੁਹਾਨੂੰ ਇਸ ਸੰਸਾਰ ਸਾਗਰ ਤੋਂ ਪਾਰ ਕਰਨਾ ਹੈ।

ਦਾਤੇ ਨੂੰ ਸਲਾਹ, ਜਿਹਨੇ ਸਾਰਾ ਸੰਸਾਰ ਬਣਾਇਆ, ਇਹ ਵਸਤੂਆਂ ਬਣਾਈਆਂ ਤੇਰੇ ਭੋਗਣ ਵਾਸਤੇ, ਇਤਨਾ ਕੁਛ ਪਰਮਾਤਮਾ ਨੇ ਤੈਨੂੰ ਦਿੱਤਾ ਤੇ ਤੂੰ ਉਹਦੀ ਸਲਾਹਗਾਹ ਨਹੀਂ ਕਰਦਾ, ਤੂੰ ਉਹਦੀ ਉਸਤ ਨਹੀਂ ਕਰਦਾ। ਕਿਉਂ ਨਹੀਂ ਕਰਦਾ ਭਾਈ? ਉਹਦੀ ਉਸਤ ਵਿੱਚ ਜੁੜ ਜਾ। ਇਸਾ ਪਦਾਰਥ ਧਨ ਦੌਲਤ ਉਸ ਪਰਮਾਤਮਾ ਦੇ ਤੇ ਬਖਸ਼ੇ ਨੇ, ਇਹ ਠੀਕ ਹੈ ਤੂੰ ਮਿਹਨਤ ਕੀਤੀ, ਪਰ ਜੇ ਪਰਮਾਤਮਾ ਸਰੀਰ ਹੀ ਨਾ ਦਿੰਦਾ ਇਨਸਾਨ ਤੋਂ ਕੀ ਕਰਨ ਜੋਗਾ ਸੀ? ਜੋ ਕੁਛ ਵੀ ਕੀਤਾ ਹੈ ਪਰਮਾਤਮਾ ਨੇ ਕੀਤਾ, ਪਰਮਾਤਮਾ ਨੇ ਤੈਨੂੰ ਬਣਾਇਆ, ਉਹਦੇ ਹੁਕਮ ਇਨਸਾਨ ਤੂੰ ਉਹਦਾ ਹੁਕਮ ਜਾ ਰਹੇ। ਸਾਹਿਬ ਜੀ ਫਰਮਾਨ ਕਰਦੇ ਨੇ, ਮਨ ਮੇ

ਚਰਨਾਂ ਗੁਰੂ ਮਹਾਰਾਜ ਜੀ ਦੇ ਪਵਿੱਤਰ ਸੁਖਦਾਈ ਤੇ ਕਲਿਆਣਕਾਰੀ ਉਪਦੇਸ਼ ਅਤੇ ਉਦੇਸ਼ ਨੂੰ ਸਰਵਨ ਕਰਨ ਲਈ ਸੰਗਤ ਰੂਪ ਵਿਚ ਜੁੜ ਬੈਠੇ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸਿੰਘ ਜੀਓ ਉਤਸ਼ਾਹ ਸਹਿਤ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਬਲੀ ਪਿਆਂਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਆਪ ਜੀ ਦੇ ਪੁੱਤਰ ਅਧਿਕਾਰੀ ਸ਼ਹਿਜ਼ਾਦਾ ਨਸ਼ੀਨ ਗੁਰੂ ਸਾਹਿਬਾਨ ਜੀ ਨੇ ਬਣੀ ਨੋ ਇਨਸਾਨ ਤੇ ਕਰਮ ਕਰਦਿਆਂ ਹੋਇਆਂ ਬਖਸ਼ਿਸ਼ ਕਰਦਿਆਂ ਹੋਇਆਂ ਦੁਨੀਆਦਾਰੀ ਨਿਭਾਉਂਦਿਆਂ ਹੋਇਆਂ ਪਰਮੇਸ਼ੁਰ ਦੀ ਪਾਕ ਜ਼ਾਤ ਅੰਦਰ ਲਿਵਲੀਨ ਹੋਣ ਦਾ ਇਹ ਅਤ ਉੱਤਮ ਕਰਮ ਕੀਤਾ ਤੇ ਢੰਗ ਤਰੀਕਾ ਦੱਸਿਆ ਏ ਕਿ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵੀਚਾ ਇੱਕ ਵਾਹਕ ਅਤੇ ਨੇੜੇ ਦਾ ਢੰਗ ਹੈ ਸੁਚੱਜਾ ਢੰਗ ਹੈ ਜਿਸ ਨਾਲ ਮਨੁੱਖ ਦੀ ਤਵਹਮਾਤ ਭਰਮਾਂ ਭੁਲੇਖਿਆਂ ਦੀ ਕੂੜ ਦੀ ਪਾਲ ਵੀ ਟੁੱਟ ਸਕਦੀ ਏ ਤੇ ਇਨਸਾਨ ਸੁਚਿਆਰ ਵੀ ਹੋ ਸਕਦਾ ਹੈ। ਇਸ ਸਵਾਲ ਦਾ ਉੱਤਰ ਕਿ ਕਿਵ ਸੁਚਿਆਰਾ ਹੋਈਆ ਕਿਵ ਕੂੜੈ ਟੁੱਟੈ ਪਾਲ, ਸਤਿਗੁਰਾਂ ਨੇ ਜਗ੍ਹਾ ਜਗ੍ਹਾ ਜਾ ਕੇ ਵੀ ਦਿੱਤਾ ਤੇ ਅੰਮ੍ਰਿਤ ਵੇਲੇ ਸੰਗਤ ਵਿਚ ਆਉਣਾ ਦੀਦਾਰ ਕਰਨੇ ਸੰਗਤਾਂ ਦੇ ਤੇ ਗੁਰੂ ਦੇ ਪਵਿੱਤਰ ਉਪਦੇਸ਼ ਦਰਸ਼ਨ ਨੂੰ ਹਿਰਦੇ ਅੰਦਰ ਵਸਾਉਣਾ, ਦਿਨ ਭਰ ਫਿਰ ਆਪਣਾ ਆਪਣਾ ਕੰਮ ਕਰਦੇ ਰਹੋ ਤਾਂ ਸਤਿਗੁਰੂ ਜੀ ਕਹਿੰਦੇ ਨੇ। ਲੇਕਿਨ ਪਹਿਲਾਂ ਉਤਸ਼ਾਹ ਨਾਲ ਉਮਾਹ ਨਾਲ ਉਚੇਚੇ ਤੌਰ ਤੇ ਮਨ ਨੂੰ ਸਾਵਧਾਨ ਕਰਕੇ ਇੱਥੇ ਲਿਆਉਣਾ ਹੋਵੇਗਾ। ਵਿਦਿਆਰਥੀ ਨੂੰ ਪਹਿਲੇ ਸਕੂਲ ਪਹੁੰਚਣਾ ਹੁੰਦਾ ਹੈ, ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਹੁੰਦਾ ਹੈ। ਬੀਜ ਨੂੰ ਪਹਿਲੇ ਧਰਤੀ ਵਿਚ ਬੋਣਾ ਪੈਂਦਾ ਏ, ਫਿਰ ਕੋਠੀ ਵਿਚ ਦਾਣੇ ਤੇ ਕਮਲੇ ਸਿਆਣੇ ਹੁੰਦੇ ਨਿੱਤ ਤੱਕਦੇ ਹਾਂ। ਬੈਨ ਹੀ ਇਸ ਮਨ ਨੂੰ ਜੋ ਕਈ ਵਾਰੀ ਅਲਸਾ ਜਾਂਦਾ ਏ, ਕਾਹਲੀ ਦਿਖਾ ਜਾਂਦਾ ਏ, ਸੁਸਤੀ ਦਿਖਾ ਜਾਂਦਾ ਏ ਕਿ ਰੋਜ਼ ਰੋਜ਼ ਇਹ ਕੰਮ ਤਾਂ ਹੋਣਾ ਏ, ਅੱਗੇ ਕਰਦੇ ਆਏ ਹਾਂ, ਥੋੜੇ ਦਿਨ ਰੈਸਟ ਕਰ ਲਈਏ, ਇਹ ਜੋ ਕਾਹਲੀਆਂ ਦਿਖਾਉਂਦਾ ਏ ਇਸ ਨੂੰ ਉਚੇਚੇ ਤੌਰ ਤੇ ਪਹਿਲੇ ਸੰਗਤ ਵਿਚ ਲਿਆਉਣਾ ਉਚਿਤ ਹੈ, ਗੁਰੂ ਦੀ ਹਜ਼ੂਰੀ ਵਿਚ ਲਿਆਉਣਾ ਉਚਿਤ ਹੈ। ਮਿਸਾਲ ਦੇ ਤੌਰ ਤੇ ਜਿਵੇਂ ਅਸੀਂ ਭੋਜਨ ਤਿਆਰ ਕਰਕੇ ਛਕਦੇ ਹਾਂ, ਛਕਦੇ ਧਿਆਨ ਨਾਲ ਗੌਰ ਨਾਲ, ਜੇ ਬੇਗੌਰੇ ਹੋ ਕੇ ਭੋਜਨ ਖਾਵੀਏ ਕਈ ਵਾਰੀ ਮੂੰਹ ਵਿਚ ਜ਼ਖਮ ਹੋ ਜਾਂਦੇ, ਜੀਭਾ ਕੱਟੀ ਜਾਂਦੀ, ਲਹੂ ਵਗ ਜਾਂਦਾ, ਤਾਂ ਪਹਿਲੇ ਇਨਸਾਨ ਨੂੰ ਭੋਜਨ ਧਿਆਨ ਨਾਲ ਛਕਣਾ ਪੈਂਦਾ, ਧਿਆਨ ਨਾਲ ਤਿਆਰ ਕਰਨਾ ਅਤੇ ਇਸੇ ਤਰ੍ਹਾਂ ਸਾਵਧਾਨੀ ਨਾਲ ਉਸ ਨੂੰ ਛਕਣਾ, ਯੋਗ ਚਬਾਉਣਾ, ਫਿਰ ਇਸ ਨੂੰ ਅੰਦਰ ਗਲੇ ਤੋਂ ਥੱਲੇ ਹਲਕ ਤੋਂ ਥੱਲੇ ਪਿਸੀ ਹੋਈ ਗ੍ਰਾਹੀ ਨੂੰ ਇਨਸਾਨ ਲੈ ਜਾਂਦਾ। ਲੇਕਿਨ ਫਿਰ ਨਹੀਂ ਕੋਈ ਵੀ ਦੇਖਿਆ ਕਿ ਧਿਆਨ ਰੱਖਦਾ ਹੋਵੇ ਅੰਦਰ ਗਈ ਗ੍ਰਾਹੀ ਦਾ, ਉਹ ਫਿਰ ਬੇਧਿਆਨੇ ਢੰਗ ਨਾਲ ਹੀ ਹਜ਼ਮ ਹੁੰਦੀ ਰਹਿੰਦੀ ਹੈ। ਕੁਵਤੇ ਹਾਜ਼ਮਾ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ, ਹਰਾਰਤ ਤੇ ਗੁਰੇਜ਼ੀ ਨਾਲ ਉਹ ਹਜ਼ਮ ਹੁੰਦੀ ਰਹਿੰਦੀ ਹੈ। ਜੋ ਪਦਾਰਥ ਦਰਕਾਰ ਨੇ ਸਰੀਰ ਦੀ ਸ਼ਫਾ ਲਈ, ਤੰਦਰੁਸਤੀ ਲਈ, ਚੁਸਤੀ ਲਈ, ਚਲਾਕੀ ਲਈ, ਅਲਰਟਪਣ ਲਈ, ਸਾਵਧਾਨੀ ਲਈ, ਉਹਦੇ ਵਿੱਚੋਂ ਅੰਦਰਲੀ ਮਸ਼ੀਨਰੀ ਬਜ਼ਾਤੇ ਖੁਦ ਹੀ ਡਿਵੀਜ਼ਨ ਕਰਦੀ ਰਹਿੰਦੀ ਹੈ ਤੇ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ। ਲੇਕਿਨ ਪਹਿਲੇ ਗ੍ਰਾਹੀ ਭੋਜਨ ਦਾ ਤਿਆਰ ਕਰਨਾ ਅਤੇ ਗ੍ਰਾਹੀ ਦਾ ਚਬਾਉਣਾ, ਇਹ ਸਭ ਕੁਝ ਸਾਵਧਾਨੀ ਨਾਲ ਹੋਇਆ, ਸੁਰਤ ਨਾਲ ਹੋਇਆ, ਧਿਆਨ ਨਾਲ ਹੋਇਆ। ਐਨ ਇਸੇ ਤਰ੍ਹਾਂ ਇਸ ਨੂੰ ਕਹਿੰਦੇ ਨੇ ਸਬਕੌਂਸ਼ੀਅਸ ਮਾਇੰਡ, ਸਾਵਧਾਨੀ ਨਾਲ ਕੰਮ ਕਰਨਾ
لیکن اندر گیا پھر کانشیس مائنڈ تے سب کانشیس مائنڈ یہ کام کرتے ہیں. ساودھانی نال گراہی کھاتی بے دھیانی نال ہضم ہوندی گئی تے شکتی برقرار رہی, انسان ترتا پھرتا رہا, کاروبار کرتا رہا. یہ تے مادے دی گل ہے تے نت ساڈے نال واپردی ہے. روحانیت اندر بھی, سپرچولیزم اندر بھی, پرمارتھی راہ وچ بھی ایسی ہی بات نظر آتی ہے. پہلے اتشاہ نال ادم نال انسان نو سنگت وچ آنا ہوندا ہے, گرو گھر وچ آنا ہوندا ہے, گرو گرنتھ صاحب مہاراج جی دی مقدس حضوری وچ آنا ہے. اتشاہ نال, چاو نال, ساودھانی نال تے ادم نال. اس لیے ستگرا نے ارشاد فرمائے نے, حکم کیتے نے, ادم کریندیاں جیو تم, ادم کریندیاں جیو تم, کمامدیاں سکھ پنچ, ادم کریندیاں جیو تم. یہ سب کم ساودھانی نال نے. کمامدیاں سکھ پنچ, دھیائے دیاں تم پربھو مل, نانک اتری چن. تو یہ کم اساں ساودھانی نال کیتا, اتے حاضر ہویا, شبد دا بھوجن, شبد دا لنگر گردیب نے جو داک بخشی ہے اس مل پنڈھارے وچوں پاٹھ راہی حکم نامیا راہی کتھا وچار راہی اتوا کیرتن راہی ساودھانی نال یہ بھوجن ملیا. ربی تھال صاحب گرو گرنتھ صاحب مہاراج وچوں یہ بھوجن ملیا. تھال وچ تین وستو پیو, تھال گرو گرنتھ صاحب مہاراج, تھال وچ تین وستو پیو, ست سنتوکھ وچارو, امرت نام ٹھاکر کا پیو جس کا سب سے آدھارو, جے کو کھاوے. پر اے سب کچھ ساودھانی نال کرنا ہے, جے کو کھاوے, جے کو پہنچے تس کا ہوئے ادھارو. ساودھانی تو مراد ہے کیرتن کرن والے نو بھی حاضر رہنا پوے گا, اتے سنن والے نو بھی حاضری دینی پوے گی, ساودھان ہونا پوے گا. پھر کی ہے گردیو کہندے نے, پھر آپ ہی شکتی بخشش عنایت تے کرم ہوندا رہے گا. ہسندیاں کھلندیاں پہنندیاں کھاوندیاں او پھر آپ کم چلتا رہے گا. وچے ہووے مقت, جے کو کھاوے, جے کو پہنچے تس کا ہوئے ادھار. یہ آتمک زندگی واسطے اشد ضروری وستو گرو صاحب جی کہندے نے, اس دے چھڈیاں جیو جل بل جاندا ہے. میں تجربہ کر ویکھیا, ایسا کردیاں ہی زندگی ہے گافلی وچ موت تو بھی بدترین دشا ہو جاندی ہے. آنکھاں جیواں وسرے مر جا. کبیر صاحب کہندے نے, جب لگ تاگا باہو بے ہی, اس اسنا وچ بھی میں جب نلپی چو اندر نو تاگا کھچدا ہاں, اس اسنا وچ بھی غافلی ہو جائے پرمیشر تو, میں اس نو موت ہی سمجھدا ہاں. جب لگ تاگا باہو بے ہی تب لگ وسرے رام سنیہی, تے وسر نال مار جاؤں. تو گرو کرپا کرے اسی ساودھانی نال مہاراج دے چرنا چاندے رویے, تے پھر پامے بے دھیانی نال ہی جی میں برکیاں ازمودیاں تے طاقتاں دیاں نے کم کردے رویے, تے او جو دات پراپت ہوئی ہے او دی صحت او دی

مولالن سیام پریت بنی کبیر لاگی پریت سجان سیام.

ਇਹ ਦਿਨ ਰਾਤ ਕੂਕਦੇ ਰਹੋਗੇ, ਕਦੇ ਤਾਂ ਉਹ ਪੁਕਾਰ ਸੁਣੇਗਾ ਹੀ। ਇਸ ਨੂੰ ਵਾਰ ਵਾਰ, ਕਿਉਂਕਿ ਉਹ ਅੰਤਰਜਾਮੀ ਹੈ, ਸਭ ਕੁਝ ਜਾਣਦਾ ਹੈ, ਉਹ ਸਭ ਕੁਝ ਜਾਣਦਾ ਹੈ, ਸਭ ਕੁਝ ਸੁਣਦਾ ਹੈ। ਇਸ ਕਰਕੇ ਕਬੀਰ ਜੀ ਕਹਿੰਦੇ ਹਨ, ਕਦੇ ਤਾਂ ਪੁਕਾਰ ਸੁਣੇਗਾ, ਇਸ ਕਰਕੇ ਵਾਰ ਵਾਰ ਕੂਕਦੇ ਰਹੋ, ਵਾਰ ਵਾਰ ਬੋਲਦੇ ਰਹੋ, ਵਾਰ ਵਾਰ ਉਸਦੇ ਨਾਮ ਦਾ ਰਟਨ ਕਰਦੇ ਰਹੋ, ਜ਼ਬਾਨ ਦੇ ਨਾਲ ਰਟਨ ਕਰਦੇ ਰਹੋ। ਸੋ ਕਿਸੇ ਵਹਿਮ ਵਿੱਚ ਪੈਣ ਦੀ ਲੋੜ ਨਹੀਂ ਹੈ ਕਿ ਮੈਂ ਇਹ ਤਰੀਕਾ ਨਹੀਂ ਅਪਣਾਇਆ, ਮੈਂ ਯੁਗਤੀ ਨਹੀਂ ਅਪਣਾਈ, ਸ਼ਾਇਦ ਮੈਨੂੰ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਵਿੱਚ ਪਾ ਦਿੰਦੇ ਹਨ। ਨਾਮ ਜਪਣ ਵਾਲੇ ਨੂੰ ਕਿਸੇ ਵਹਿਮ ਵਿੱਚ ਪੈਣ ਦੀ ਲੋੜ ਨਹੀਂ ਹੈ। ਭਗਤ ਅੰਨਾ ਜੀ ਵਰਗੇ, ਭਗਤ ਕਬੀਰ ਜੀ ਵਰਗੇ ਕਿਆ ਯੁਗਤੀ ਅਪਣਾਈ ਹੈ, ਇਹਨਾਂ ਨੇ ਪ੍ਰੇਮ ਦੀ ਯੁਗਤੀ ਅਪਣਾਈ। ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਰ। ਜਿਨ੍ਹਾਂ ਨੇ ਉਸ ਨਾਲ ਪਿਆਰ ਕੀਤਾ, ਪਿਆਰ ਕਿਵੇਂ ਕਰਨਾ? ਨਾਮ ਜਪਣਾ, ਉਸ ਨਾਲ ਪਿਆਰ ਕਰਨਾ, ਉਸ ਦੇ ਨਾਮ ਦਾ ਰਟਨ ਕਰਨਾ, ਉਸ ਦੇ ਨਾਮ ਦੀਆਂ ਕੂਕਾਂ ਮਾਰਨੀਆਂ, ਉਸ ਦੇ ਨਾਮ ਨੂੰ ਧਿਆਉਣਾ, ਜਪਣਾ, ਜ਼ਬਾਨ ਦੇ ਨਾਲ ਵਾਰ ਵਾਰ ਜਪਣਾ, ਇਹ ਉਸ ਨਾਲ ਪਿਆਰ ਕਰਨ ਦਾ ਇੱਕ ਢੰਗ ਹੈ, ਪ੍ਰੇਮ ਕਰਨ ਦਾ ਇੱਕ ਤਰੀਕਾ ਹੈ। ਫਿਰ ਹੌਲੀ ਹੌਲੀ ਇਹ ਪ੍ਰੇਮ ਵੱਧਦਾ ਵੱਧਦਾ ਵੱਧਦਾ ਵੱਧਦਾ ਪ੍ਰੇਮ ਸਰੂਪ ਹੋ ਜਾਏਗਾ, ਕਿਉਂਕਿ ਵਾਹਿਗੁਰੂ ਖੁਦ ਪ੍ਰੇਮ ਸਰੂਪ ਹੈ। ਚਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਅਨੁਰਾਗ ਪ੍ਰੇਮ ਸਰੂਪ ਹੋ ਕਰਕੇ ਵਾਹਿਗੁਰੂ ਸ੍ਰਿਸ਼ਟੀ ਦੇ ਵਿੱਚ ਪਸਰਿਆ ਹੋਇਆ ਹੈ, ਵਿਆਪਕ ਹੈ। ਇਸ ਕਰਕੇ ਕਹਿੰਦੇ ਪਰਮਾਤਮਾ ਦੇ, ਇਹ ਨਹੀਂ ਕਿ ਪਰਮਾਤਮਾ ਜਪਣ ਦੇ ਕੋਈ ਢੰਗ ਤਰੀਕੇ ਜਾਂ ਹੋਰ ਅਵਸਥਾਵਾਂ, ਅਨੇਕਾਂ ਅਵਸਥਾਵਾਂ ਹਨ। ਇਹ ਆਪਣਾ ਪਹਿਲਾ ਪ੍ਰੋਗਰਾਮ ਹੈ ਜੋ ਨਿਰੋਲ ਸਿਮਰਨ ਦਾ, ਸਤਸੰਗ ਤਾਂ ਕਰਦੇ ਰਹਿੰਦੇ ਹੋ, ਸੋ ਨਿਰੋਲ ਸਿਮਰਨ, ਜਿਸ ਵਿੱਚ ਨਿਰੋਲ ਸਿਮਰਨ ਸਾਧਨਾ ਦੀ ਵਿਚਾਰ, ਨਿਰੋਲ ਸਿਮਰਨ ਕਰਨਾ, ਇਹ ਆਪਣਾ ਪਹਿਲਾ ਇਸ ਤਰ੍ਹਾਂ ਦਾ ਪ੍ਰੋਗਰਾਮ ਆਪਾਂ ਨੇ ਰੱਖਿਆ ਸੀ। ਅਤੇ ਸਿਮਰਨ ਦੀਆਂ ਅਵਸਥਾਵਾਂ ਦਾ ਜਿਵੇਂ ਨਾਮੀ ਦਾ ਅੰਤ ਨਹੀਂ, ਇਸੇ ਤਰ੍ਹਾਂ ਨਾਮ ਦਾ ਵੀ ਅੰਤ ਨਹੀਂ, ਅਵਸਥਾਵਾਂ ਦਾ ਵੀ ਅੰਤ ਨਹੀਂ ਹੈ। ਕਿਤਨੀਆਂ ਅਵਸਥਾਵਾਂ ਹਨ, ਪਿਆਰ ਦਾ ਕੋਈ ਅੰਤ ਨਹੀਂ ਹੈ, ਪਰਮਾਤਮਾ ਦਾ ਅੰਤ ਨਹੀਂ, ਪਰਮਾਤਮਾ ਦੇ ਪਿਆਰਿਆਂ ਦਾ ਵੀ ਕੋਈ ਅੰਤ ਨਹੀਂ ਆਉਂਦਾ, ਉਸ ਦੀ ਸਮਾਧੀ ਦਾ ਕੋਈ ਅੰਤ ਨਹੀਂ ਹੈ। ਸੋ ਵਾਹਿਗੁਰੂ ਨਾਲ, ਵਾਹਿਗੁਰੂ ਪਰਮੇਸ਼ਰ ਦਾ ਇਹ ਨਾਮ ਜਪਣ, ਨਾਮ ਜਪਣ ਦੀਆਂ ਅਨੇਕਾਂ ਯੁਗਤੀਆਂ, ਤਰੀਕੇ, ਅਵਸਥਾਵਾਂ ਹਨ। ਪਰ ਇੱਕ ਦਿਨ ਦੇ ਵਿੱਚ ਆਪਾਂ ਇਸ ਗੱਲ ਨੂੰ ਕਹਿ ਵੀ ਦਈਏ, ਇਸ ਤੋਂ ਬਾਅਦ ਵੱਖਰੀ ਬਾਣੀ, ਚਾਰ ਬਾਣੀਆਂ ਮੰਨੀਆਂ, ਬਾਣੀ ਨਾਮ ਹੈ ਬੋਲਣ ਦਾ, ਦੂਸਰੀ ਮੱਧਮਾ, ਪਹਿਲਾਂ ਤਾਂ ਉੱਚੀ ਉੱਚੀ, ਫਿਰ ਬੁੱਲਾਂ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ, ਯਾਨੀ ਆਪਣੀ ਆਵਾਜ਼ ਬਸ ਜ਼ਿਆਦਾ ਦੂਰ ਤੱਕ ਨਾ ਜਾਵੇ, ਮੱਧਮਾ ਕੰਠ ਦੇ ਵਿੱਚ ਜਾਂ ਕਹਿ ਲਈਏ ਪਸੰਤੀ ਅਤੇ ਪਰਾ, ਇਹ ਚਾਰ ਬਾਣੀਆਂ ਮੰਨੀਆਂ ਗਈਆਂ ਹਨ। ਸੰਤੀ ਹਿਰਦੇ ਦੇ ਵਿੱਚ, ਪਰਾ ਬਾਣੀ ਨਾਭੀ ਦੇ ਵਿੱਚ, ਅਤੇ ਇਹ ਚਾਰ ਬਾਣੀਆਂ ਜਿਹੜੀਆਂ ਹਨ ਮੰਨੀਆਂ ਗਈਆਂ ਹਨ। ਕੋਈ ਪਰਮਾਤਮਾ ਦਾ ਨਾਮ ਜਪਦਾ ਵੈਖਰੀ ਤੋਂ ਹੀ ਸ਼ੁਰੂ ਹੁੰਦਾ, ਫਿਰ ਮੱਧਮਾਂ ਚਲਿਆ ਜਾਂਦਾ, ਫਿਰ ਪਸੰਤੀ ਵਿੱਚ, ਫਿਰ ਪਰਾ ਬਾਣੀ ਦੇ ਵਿੱਚ, ਭਾਵ ਸਰੂਪ ਦੇ ਵਿੱਚ, ਫੁਰਨੇ ਦੇ ਵਿੱਚ, ਨਾਭੀ ਤੋਂ ਫੁਰਨਿਆਂ, ਜੋ ਆਪਣਾ ਇੱਕ ਤ੍ਰਿਕੁਟੀ ਜਾਂ ਨਾਭੀ, ਜੋ ਇੱਕ ਵਿਚਾਰਾਂ ਦਾ ਕੇਂਦਰ ਹੈ, ਜਿੱਥੋਂ ਵਿਚਾਰ ਉਤਪੰਨ ਹੁੰਦੇ ਹਨ, ਜਿੱਥੋਂ ਬਾਣੀ ਉਤਪੰਨ ਹੁੰਦੀ ਹੈ, ਕਿਉਂਕਿ ਜ਼ਬਾਨ ਦੇ ਵਿੱਚ ਤਾਂ ਉਹ ਇੱਕ ਅਸੂਸ ਰੂਪ ਧਾਰਨ ਕਰ ਲੈਂਦੀ ਹੈ, ਪਹਿਲਾਂ ਇੱਕ ਵਿਚਾਰ ਉੱਠਦਾ, ਖਿਆਲ ਉੱਠਦਾ ਹੈ, ਵਿਚਾਰਾਂ ਦਾ ਕੇਂਦਰ ਜੋ ਨਾਭੀ ਸਥਾਨ, ਇਹ ਧਿਆਨ ਜੋ ਹੈ ਸਾਡੇ ਸਰੀਰ ਦੇ ਵਿੱਚ, ਧਿਆਨ ਦੇ ਇਹ ਕੇਂਦਰ ਹਨ, ਧਿਆਨ ਟਿਕਾਉਣ ਦੇ ਤ੍ਰਿਕੁਟੀ, ਜੋ ਨੱਕ ਦੀ ਜੜ ਦੋਵੇਂ ਭਰਵੱਟਿਆਂ ਦੇ ਵਿਚਾਲੇ ਜੋ ਜਗ੍ਹਾ ਹੈ, ਇਸ ਨੂੰ ਤ੍ਰਿਕੁਟੀ ਕਹਿੰਦੇ ਹਨ, ਅਤੇ ਆਗਿਆ ਚੱਕਰ ਇਸ ਨੂੰ ਕਹਿੰਦੇ ਹਨ। ਛੇ ਚੱਕਰ ਸਾਡੇ ਸਰੀਰ ਦੇ ਵਿੱਚ, ਸੂਖਮ ਸਰੀਰ ਦੇ ਵਿੱਚ ਹਨ, ਅਤੇ ਜੋ ਆਗਿਆ ਚੱਕਰ ਹੈ ਜਾਂ ਫਿਰ ਨਾਭੀ ਦੇ ਵਿੱਚ, ਸੋ ਇਹ ਛੇ ਚੱਕਰ, ਮਣੀਪੁਰ ਚੱਕਰ, ਸਵਸਥਾਨ ਚੱਕਰ, ਸੰਸਾਰ, ਛੇ ਚੱਕਰ ਇਹ ਮੰਨੇ ਗਏ ਹਨ। ਪਰੰਤੂ ਜੇ ਆਪਾਂ ਨੂੰ ਇਹਨਾਂ ਦੇ ਕੋਈ ਜ਼ਰੂਰੀ ਨਹੀਂ ਹੈ, ਵੀ ਨਾ ਹੀ ਯਾਦ ਆਉਣੇ ਚਾਹੀਦੇ, ਆਪਾਂ ਨੂੰ ਗਿਆਨ ਹੋਣਾ ਚਾਹੀਦਾ ਹੈ, ਨਹੀਂ, ਜੇ ਸਿਮਰਨ ਕਰਾਂਗੇ ਆਪਣੇ ਆਪ ਹੀ ਉਹ ਅਵਸਥਾਵਾਂ ਤੈਅ ਹੁੰਦੀਆਂ ਜਾਣਗੀਆਂ। ਗਿਆਨ ਜੋ ਹੈ ਸਿਰਫ ਪੜ੍ਹਨ ਸੁਣਨ ਦੇ ਨਾਲ ਨਹੀਂ, ਇਹ ਕਰਨ ਦੇ ਨਾਲ ਪ੍ਰਾਪਤ ਹੁੰਦਾ। ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾ ਸਾਰ। ਸੋ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਨਾਭੀ ਸਥਾਨ ਜੋ ਸਾਡਾ ਹਿਰਦਾ ਹੈ, ਜਿੱਥੇ

0: ਨਹੀਂ ਜਿਸ ਨੂੰ ਕਹਿੰਦੇ ਹਨ, ਇਸ ਨੂੰ ਨਾਭੀ ਕਹਿੰਦੇ ਹਨ। ਇਸ ਤੋਂ ਚਾਰ ਉਂਗਲ ਛੇ ਉਂਗਲ ਉੱਚੇ ਸਿਰ ਦਾ ਸਥਾਨ, ਕੰਠ ਜੋ ਆਪਾਂ ਗਲਾ ਹੈ, ਮੁੱਖ ਜੋ ਜ਼ੁਬਾਨ ਹੈ, ਤੇ ਆਗਿਆ ਚੱਕਰ ਜੋ ਆਪਣਾ ਤ੍ਰਿਕੁਟੀ ਜੋ ਹੈ, ਤਿੰਨ ਜਿੱਥੇ ਈੜਾ ਪਿੰਗਲਾ ਤੇ ਸੁਖਮਨਾ ਤਿੰਨ ਨਾੜੀਆਂ ਮਿਲਦੀਆਂ ਹਨ, ਅਨੇਕਾਂ ਨਾੜੀਆਂ ਨੇ ਆਪਣੇ ਸਰੀਰ ਦੇ ਵਿੱਚ, ਤੇ ਇੱਕ ਇਹ ਸੁਖਮਨਾ ਨਾੜੀ ਜੋ ਹੈ ਈੜਾ ਤੇ ਪਿੰਗਲਾ ਦੋ ਆਪਣੇ ਸਵਾਸ ਚੱਲਦੇ ਹਨ, ਈੜਾ ਤੇ ਪਿੰਗਲਾ ਇਸ ਨੂੰ ਕਹਿੰਦੇ ਹਨ। ਦੋ ਸੁਰਾਂ ਚੰਦਰਮਾ ਦੀ ਸੁਰ ਇੱਕ ਤੇ ਸੂਰਜ ਦੀ ਸੁਰ ਮੰਨੀ ਗਈ ਹੈ। ਬੜੀਆਂ ਗੁੱਝੀਆਂ ਗੱਲਾਂ ਹਨ, ਜੇ ਆਪਾਂ ਅਵਸਥਾਵਾਂ ਅਨੇਕਾਂ ਹਨ, ਇਹ ਨਹੀਂ ਕੋਈ ਇੱਕ ਦਿਨ ਦੇ ਵਿੱਚ ਕੋਈ ਪਹੁੰਚ ਜਾਏਗਾ, ਕਿਸੇ ਨੂੰ ਵਿਵਸਥਾ ਪ੍ਰਾਪਤ ਹੋ ਜਾਏਗੀ। ਇੱਕ ਅਵਸਥਾ ਤੋਂ ਦੂਸਰੀ ਅਵਸਥਾ ਦੇ ਵਿੱਚ ਜਾਣ ਦੇ ਲਈ ਸਾਲਾਂ ਦੇ ਸਾਲ ਲੱਗ ਸਕਦੇ ਹਨ। ਸਾਲਾਂ ਦੇ ਸਾਲ ਆਪਾਂ ਉਸ ਨੂੰ ਕਹਿਣ ਦੇ ਵਿੱਚ ਤਾਂ ਆਪਾਂ ਭਾਵੇਂ ਜਵਾਨ ਤੋਂ ਲੈ ਕੇ ਦਸਮ ਦੁਆਰ ਦੀ ਅਵਸਥਾ ਤੱਕ ਆਪਾਂ ਕਥਨ ਕਰ ਸਕਦੇ ਹਾਂ, ਬੋਲ ਸਕਦੇ ਹਾਂ, ਵਿਚਾਰ ਕਰ ਸਕਦੇ ਹਾਂ, ਪਰੰਤੂ ਰਸਨਾ ਤੋਂ ਲੈ ਕਰਕੇ ਜਵਾਨ ਤੋਂ ਸਿਮਰਨ ਸ਼ੁਰੂ ਹੋ ਕੇ ਰੋਮ ਰੋਮ ਦੇ ਵਿੱਚ ਸਿਮਰਨ ਹੋਣਾ ਦਸਮ ਦੁਆਰ ਦੀ ਅਵਸਥਾ ਤੱਕ, ਇਸ ਵਾਸਤੇ ਜੇ ਇਹ ਪੂਰੀ ਜ਼ਿੰਦਗੀ ਦੇ ਵਿੱਚ ਵੀ ਸਾਡਾ ਸਫ਼ਰ ਹੋ ਜਾਵੇ ਨਾ ਪੂਰਾ, ਸਾਡਾ ਜਨਮ ਸਫਲਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇੱਕ ਇੱਕ ਅਵਸਥਾ ਨੂੰ ਪਕਾਉਣ ਵਾਸਤੇ, ਕਿਉਂਕਿ ਅਸੀਂ ਚਾਹੁੰਦੇ ਹਾਂ ਜਲਦੀ ਤੋਂ ਜਲਦੀ ਸਾਡੀ ਸਮਾਧੀ ਲੱਗ ਜਾਵੇ, ਸਾਡੇ ਵਿੱਚ ਕੋਈ ਸ਼ਕਤੀ ਆ ਜਾਵੇ, ਸਾਨੂੰ ਕੋਈ ਪ੍ਰਕਾਸ਼ ਮਿਲ ਜਾਵੇ, ਸਾਨੂੰ ਕੋਈ ਇਸ ਤਰ੍ਹਾਂ ਦਾ ਹੋ ਜਾਵੇ, ਸਾਡੇ ਨਾਲ ਕੋਈ ਘਟਨਾ ਵਾਪਰ ਜਾਵੇ, ਅਸੀਂ ਇਸ ਤਰ੍ਹਾਂ। ਸੋ ਇਹ ਮਾਰਗ ਹੈ ਪਿਆਰ ਦਾ, ਸਹਿਜ ਮਾਰਗ, ਸਹਿਜ ਮਾਰਗ ਜਿਸ ਦੇ ਵਿੱਚ ਕਾਲੀ ਨਹੀਂ ਪੁੱਗਦੀ। ਕਾਲਾ ਬੰਦਾ ਇਸ ਕੰਮ ਨੂੰ ਨਹੀਂ ਕਰ ਸਕਦਾ ਤੇ ਨਾ ਹੀ ਆਲਸੀ ਕਰ ਸਕਦਾ ਹੈ। ਜਿਹੜਾ ਆਲਸੀ ਧਾਰਨ ਕਰ ਗਿਆ ਬਿਲਕੁਲ ਹੀ ਵੀ ਇਹ ਆਪਣੇ ਕੰਮ ਦਾ ਹੀ ਨਹੀਂ, ਆਪਾਂ ਕਰ ਹੀ ਨਹੀਂ ਸਕਦੇ, ਪਹੁੰਚ ਹੀ ਨਹੀਂ ਸਕਦੇ, ਨਹੀਂ ਇਹ ਨਹੀਂ ਕਰ ਸਕਦੇ, ਉਹ ਨਹੀਂ ਕੁਛ ਵੀ ਕਰ ਸਕਦਾ। ਜਿਹੜਾ ਵਾਲਾ ਕਾਲਾ ਹੈ ਵੀ ਛੇਤੀ ਫਲ ਮਿਲੇ, ਛੇਤੀ ਫਲ ਮਿਲੇ, ਛੇਤੀ ਮੈਨੂੰ ਪਰਮਾਤਮਾ ਮਿਲ ਜਾਵੇ, ਖਾਹਿਸ਼ ਤਾਂ ਹੋਣੀ ਚਾਹੀਦੀ ਹੈ ਛੇਤੀ ਮਿਲਣ ਦੀ, ਪਰੰਤੂ ਇਹ ਨਹੀਂ ਅਸੀਂ ਪਰਮਾਤਮਾ ਨੂੰ ਮਜਬੂਰ ਨਹੀਂ ਕਰ ਸਕਦੇ, ਤੇ ਆਪਣੇ ਮਨ ਦੀ ਸਫਾਈ ਹੋਣ ਵਾਸਤੇ ਵੀ ਟਾਈਮ ਲੱਗਦਾ ਹੈ। ਤੇ ਪਰਮਾਤਮਾ ਭਗਤੀ ਤੋਂ ਖੁਸ਼ ਹੁੰਦਾ ਹੈ, ਉਸ ਨੂੰ ਖੁਸ਼ ਕਰਨ ਵਾਸਤੇ। ਭਾਈ ਇੱਕ ਬੰਦੇ ਨੂੰ ਖੁਸ਼ ਕਰਨ ਵਾਸਤੇ ਕਿੰਨਾ ਕੁਛ ਕਰਨਾ ਅਸੀਂ ਕਰਦੇ ਹਾਂ, ਕਿਸੇ ਬੰਦੇ ਨੂੰ ਖੁਸ਼ ਕਰਨਾ ਹੋਵੇ। ਪਰਮਾਤਮਾ ਜੋ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਦੇਖੋ ਉਸਨੇ ਕਿਤਨੀ ਸ੍ਰਿਸ਼ਟੀ ਸਾਜੀ ਹੈ, ਕਿਤਨੇ ਜੀਵ ਸਾਜੇ, ਕਿਤਨੀ ਅਦਭੁਤ ਰਚਨਾ ਰਚੀ ਹੈ। ਕੋਈ ਮਾੜੀ ਮੋਟੀ ਚੀਜ਼ ਛੋੜੋ ਹੈ ਪਰਮਾਤਮਾ ਨੂੰ ਮਿਲਣਾ, ਪਰਮਾਤਮਾ ਦਾ ਦਰਸ਼ਨ ਪਾਉਣਾ ਹੈ, ਭਾਵੇਂ ਉਹ ਦੂਰ ਨਹੀਂ ਹੈ, ਸਾਡੇ ਅੰਦਰ ਹੀ ਹੈ। ਗੁਰੂ ਜੀ ਕਹਿੰਦੇ ਹਨ ਸਾਡੀ ਆਤਮਾ ਇੱਕ ਉਸ ਦਾ ਹੀ ਅੰਸ਼ ਹੈ, ਪਰੰਤੂ ਉਹ ਵੱਡਿਆਂ ਤੋਂ ਵੀ ਵੱਡਾ ਹੈ। ਵੱਡੇ ਮੇਰੇ ਸਾਹਿਬਾ ਗਹਿਰੰਗ ਵੀਰਾ, ਗੁਣੀ ਗੀ ਹੀਰਾ ਕੋਈ ਨਾ ਜਾਣਾ, ਤੇਰਾ ਕੇਤਾ ਕੇਵਲ ਚੀਰਾ, ਵੱਡੀ ਨੂੰ ਵੱਡਾ ਅਪਾਰ ਤੇਰਾ ਮਰਤਬਾ। ਸੋ ਇਸ ਵਾਸਤੇ ਸਾਨੂੰ ਜਿੱਥੇ 5 ਮਿੰਟ ਦੀ ਤੁਸੀਂ ਸੁਣਿਆ ਨਾ, 5 ਮਿੰਟ ਦੀ ਕਿਤਨਾ ਫਲ ਹੈ, ਉੱਥੇ ਉਸ ਵਾਸਤੇ ਕਠਿਨ ਘਾਲਣਾ ਕਮਾਈ ਵੀ ਕਰਨ ਦੀ ਜ਼ਰੂਰਤ ਹੈ। ਆਪਾਂ ਪੜ੍ਹਦੇ ਹਾਂ, ਹਰੋ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਮਸਕਤ ਨਾਮ ਹੈ, ਘਾਲਣਾ ਕਾਲਣੀ, ਸਖਤ ਘਾਲਣਾ ਕਾਲਣੀ। ਨਾਮ ਜਪ ਕਿਵੇਂ ਜਪਿਆ ਜਾਂਦਾ ਹੈ, ਇਹ ਨਹੀਂ ਇਹ ਪਹਿਲੇ ਦਿਨ ਕੋਈ ਚੌਂਕੜਾ ਮਾਰ ਕੇ ਬੈਠ ਜਾਵੇਗਾ, ਉਹਦਾ ਮਨ ਟਿਕ ਜਾਵੇਗਾ, ਉਸਦੀ ਸਮਾਧੀ ਲੱਗ ਜਾਵੇਗੀ, ਐਸਾ ਨਹੀਂ ਹੁੰਦਾ। ਜਾਪ ਕਰਨਾ ਪਵੇਗਾ, ਰਸਨਾ ਦੇ ਨਾਲ ਸਿਮਰਨ ਕਰਨਾ ਪਵੇਗਾ ਵਾਰ ਵਾਰ। ਕਿਵੇਂ? ਇਹ ਨਹੀਂ ਵੀ ਬੈਠ ਕੇ, ਨਹੀਂ ਤੁਰਿਆਂ ਫਿਰਿਆਂ ਵੀ, ਖੜ ਕੇ ਵੀ, ਬੋਲ ਬੋਲ ਕੇ, ਇਕੱਲੇ, ਜਿਨ੍ਹਾਂ ਨੂੰ ਸ਼ੌਂਕ ਹੋਵੇ, ਜਿਨ੍ਹਾਂ ਨੂੰ ਬਾਣੀ ਤੇ ਵਿਸ਼ਵਾਸ ਆ ਜਾਵੇ ਕਿ ਹਾਂ ਪਰਮਾਤਮਾ ਦਾ ਨਾਮ ਹੀ ਸੱਚ ਹੈ। ਗੁਰੂ ਜੀ ਕਹਿੰਦੇ ਨੇ ਖੋਜਤ ਖੋਜਤ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਬਿਨਾਂ ਭਜਨ ਤੋਂ ਛੁਟਕਾਰਾ ਨਹੀਂ ਹੋਣਾ ਹੈ, ਬਿਨਾਂ ਭਜਨ ਤੋਂ ਦੁੱਖਾਂ ਤੋਂ ਖਹਿੜਾ ਨਹੀਂ ਛੁੱਟਣਾ, ਜੰਮਣ ਮਰਨ ਤੋਂ ਖਹਿੜਾ ਨਹੀਂ ਛੁੱਟਣਾ। ਬਿਨਾਂ ਵਾਹਿਗੁਰੂ ਦੇ ਸਿਮਰਨ ਕਰਨ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ, ਵਾਰ ਵਾਰ ਬਾਣੀ ਵਿੱਚ ਇਹ ਕਥਨ ਕੀਤਾ ਗਿਆ ਹੈ। ਜਿਨ੍ਹਾਂ ਨੂੰ ਇਹ ਵਿਸ਼ਵਾਸ ਆ ਜਾਵੇ ਗੁਰੂ ਜੀ ਤੇ ਕਿ ਜੋ ਵੀ ਪਸਾਰਾ ਸਭ ਝੂਠ ਹੈ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ, ਜਿਤਨਾ ਵੀ ਪਸਾਰਾ ਸਭ ਝੂਠ ਹੈ, ਨਾਸਵਾਨ ਹੈ, ਭਾਵ ਇੱਕ ਪਰਮਾਤਮਾ ਦਾ ਨਾਮ ਸੱਚ ਹੈ, ਤੇ ਇਹ ਸਾਡੇ ਨਾਲ ਰਹਿਣ ਵਾਲੀ, ਜਾਣ ਵਾਲੀ, ਸਦਾ ਮਿੱਤਰਤਾ ਨਿਭਾਉਣ ਵਾਲੀ ਵਸਤੂ ਹੈ, ਤੇ ਜਿਨ੍ਹਾਂ ਨੂੰ ਇਹ ਵਿਸ਼ਵਾਸ ਆ ਜਾਵੇ ਉਹ ਪਰਮਾਤਮਾ ਦਾ ਨਾਮ ਜਪ ਸਕਦੇ ਹਨ, ਨਹੀਂ ਤਾਂ ਵਿਸ਼ਵਾਸ ਹੀ ਨਹੀਂ ਆਉਂਦਾ ਹੈ। ਸੋ ਇਸ ਵਾਸਤੇ ਘਾਲਣਾ ਘਾਲਣੀ ਪੈਂਦੀ ਹੈ। ਹੁਣ ਸਵੇਰੇ ਉੱਠਣਾ, ਇਸ਼ਨਾਨ ਕਰਨਾ, ਇਹ ਵੀ ਘਾਲਣਾ ਹੈ। ਸੰਗਤ ਵਿੱਚ ਜਾਣਾ, ਫਿਰ ਮਨ ਬਹੁਤ ਤੰਗ ਕਰਦਾ, ਪਹਿਲਾਂ ਮਨ ਔਖਾ ਕਰਦਾ ਹੈ, ਸਖਤ ਘਾਲਣਾ ਕਰਨੀ, ਮਨ ਨੂੰ ਵਾਰ ਵਾਰ ਮੋੜਨਾ, ਵਾਰ ਵਾਰ ਮਨ ਰੋਚੇ ਬੁਰਿਆਈਆਂ, ਗੁਰ ਸ਼ਬਦ ਹੀ ਇਹ ਮਨ ਹੋੜੀ ਹੈ। ਗੁਰੂ ਦੇ ਸ਼ਬਦ ਦੁਆਰਾ ਇਸ ਨੂੰ ਮੋੜਨਾ ਹੈ ਤੇ ਮਨ ਤਾਂ ਬੁਰੇ ਪਾਸੇ ਨੂੰ ਜਿਵੇਂ ਪਾਣੀ ਨੀਵੇਂ ਪਾਸੇ ਨੂੰ ਵਗਦਾ ਹੈ ਛੇਤੀ ਚੱਲਿਆ ਜਾਂਦਾ ਹੈ ਉੱਚੀ ਜਗ੍ਹਾ ਨੂੰ ਪਾਣੀ ਚੜਾਉਣਾ ਔਖਾ ਹੁੰਦਾ ਇਸੇ ਤਰ੍ਹਾਂ ਚੰਗੇ ਪਾਸੇ ਨੂੰ ਜਾਣਾ ਪਰਮਾਤਮਾ ਦਾ ਨਾਮ ਜਪਣਾ ਘਾਲ ਕਮਾਈ ਕਰਨੀ ਉੱਚੀ ਜਗ੍ਹਾ ਪਾਣੀ ਚੜ੍ਹਨ ਵਾਲੀ ਗੱਲ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਇੱਕ ਦਿਨ ਚ ਹੀ ਪਰਮਾਤਮਾ ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ ਇਹ ਨੀ ਰਸ ਆ ਜਾਵੇਗਾ ਨਹੀਂ ਕਹਿੰਦੇ ਪਹਿਲਾਂ ਅਲੂਣੀ ਸਿਰ ਚੱਟਣੀ ਪਵੇਗੀ ਇਸੇ ਕਰਕੇ ਗੁਰੂ ਸਾਹਿਬ ਜੀ ਨੂੰ ਮਾਤਾ ਜੀ ਨੂੰ ਪੁੱਛਿਆ ਸੀ ਨਾਮ ਜਪਣ ਦੇ ਕਿਤਨੇ ਲਾਭ ਹਨ ਗੁਰੂ ਜੀ ਕਹਿੰਦੇ ਬਹੁਤ ਲਾਭ ਹਨ ਕਹਿੰਦੇ ਫਿਰ ਤਾਂ ਆਪਾਂ ਸਾਰੀ ਜਪਣ ਲੱਗ ਜੀ ਗੁਰੂ ਜੀ ਕਹਿੰਦੇ ਨਹੀਂ ਆਖਣ ਔਖਾ ਸੱਚ ਨੂੰ ਪਰਮਾਤਮਾ ਦਾ ਨਾਮ ਜਪਣਾ ਔਖਾ ਵੀ ਹੈ ਪਹਿਲਾਂ ਔਖਾ ਹੈ ਫਿਰ ਨਹੀਂ ਔਖਾ ਬਾਅਦ ਵਿੱਚ ਫਿਰ ਤਾਂ ਆਪਣੇ ਆਪ ਹੀ ਜਪ ਹੁੰਦਾ ਜਾਵੇਗਾ ਰਸ ਆਵੇਗਾ ਫਿਰ ਕੀ

0: ਕਰੀਏ।
1: ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੁਆਰਾ ਆਪਣੇ ਮਨਾਂ ਦੀਆਂ ਤਾਰਾਂ ਜੋੜੀਏ ਗੁਰੂ ਚਰਨਾਂ ਨਾਲ। ਹਜ਼ੂਰ ਤੇ ਕਹਿ ਰਹੇ ਨੇ

0: صاحب ਗੁਰੂ ਅਰਜਨ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਅੰਦਰ ਕਿਤਨਾ ਉਪਦੇਸ਼ ਸੁੰਦਰ ਦੇ ਰਹੇ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਕਹਿੰਦੇ ਨੇ ਜਿਹੜਾ ਪ੍ਰਭੂ ਦਾ ਸਿਮਰਨ ਹੈ ਸਾਰਿਆਂ ਨਾਲ ਉੱਚਾ ਹੈ, ਪਾਵਨ ਹੈ, ਪਵਿੱਤਰ ਹੈ, ਸ੍ਰੇਸ਼ਟ ਹੈ। ਸਿਮਰਨ ਉੱਚਾ ਕਿਉਂ ਕਿਹਾ ਗਿਆ? ਕਹਿੰਦੇ ਨੇ ਕਿ ਸਿਮਰਨ ਉੱਚਾ ਇਸ ਵਾਸਤੇ ਹੈ, ਨਾ ਤੇਰਾ ਨਿਰੰਕਾਰ ਹੈ ਨਾ ਲਿਆ ਨਰਕ ਨਾ ਜਾਈ। ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ ਨਰਕਾਂ ਦੇ ਵਿੱਚ ਨਹੀਂ ਜਾਂਦਾ, ਸਿਮਰਨ ਕਰਨ ਵਾਲਾ। ਤੇ ਜਿਹੜਾ ਸਿਮਰਨ ਕਰਦਾ ਉਹ ਨਰਕਾਂ ਦਾ ਭਾਗੀ ਨਹੀਂ ਬਣ ਸਕਦਾ। ਇਸ ਲਈ ਸਿਮਰਨ ਸਾਵੇ ਨਾਲ ਉੱਚਾ ਕਿਹਾ ਗਿਆ।
1: ਪ੍ਰਭ ਕਾ ਸਿਮਰਨ ਸਭ ਤੇ ਉੱਚਾ,

ਇਹ ਸਿਮਰਨ ਦੇ ਵਿੱਚ ਬਰਕਤ ਹੈ। ਸਿਮਰਨ ਦੇ ਵਿੱਚ ਇਤਨੀ ਤਾਕਤ ਹੈ ਜਿਸ ਨੀਚ ਕੋ ਕੋਈ ਨਾ ਜਾਣੇ, ਜਿਹਨੂੰ ਕੋਈ ਵੀ ਨਹੀਂ ਸੀ ਜਾਣ। ਤੇ ਨਾਮ ਨੇ ਕੀ ਕੀਤਾ, ਨਾਮ ਜਪਣੇ ਕਰਕੇ ਚੌਂਕੁੰਟਾਂ ਦੇ ਵਿੱਚ ਮਾਣਿਆ। ਕੈਸਾ ਨਾਮ ਹੈ, ਨਾਮ ਮੁਝ

ਦਾਨ ਅੱਗੇ ਵੀ ਹੋ ਰਹੇ ਸਨ। ਗੰਗਾ ਮਾਤਾ ਨੇ ਕਿਸੇ ਹੋਰ ਦਾ ਦਾਨ ਹੱਥ ਕੱਢ ਕੇ ਕਿਉਂ ਨਾ ਲੈ ਲਿਆ? ਸੋਨਾ ਦਾਨ ਹੋ ਰਿਹਾ ਸੀ, ਚਾਂਦੀ ਦਾਨ ਹੋ ਰਹੀ ਸੀ, ਰੁਪਾ ਦਾਨ ਹੋ ਰਿਹਾ ਸੀ, ਹੋਰ ਕਿਸੇ ਦਾਨ ਵਾਸਤੇ ਹੱਥ ਨਾ ਨਿਕਲਿਆ ਕਿ ਕੌਡੀਆਂ ਵਾਸਤੇ ਹੱਥ ਕੱਢਣਾ ਸੀ? ਨਹੀਂ, ਕੌਡੀਆਂ ਨਹੀਂ ਸਨ, ਉਹ ਤੇ ਨਾਮ ਜਪਣ ਵਾਲੇ ਦੀ ਇੱਕ ਪ੍ਰੇਮ ਭੇਟਾ ਸੀ। ਤੇ ਕਹਿੰਦੇ ਨੇ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਂ ਗੁਰੂ ਸਰਬ ਨਿਦਾਨ ਦਾਨ ਦੇਤੇ। ਉਹ ਤੇ ਪ੍ਰੇਮ ਭਾਵ ਸੀ, ਐਸਾ ਪ੍ਰੇਮ ਭਾਵ ਨਾਮ ਜਪਣ ਵਾਲੇ ਦਾ ਵੇਖਿਆ ਤੇ ਕੀ

ਜਦੋਂ ਪਾਰ ਬ੍ਰਹਮ ਨੇ ਹਿਰਦੇ ਅੰਦਰ ਨਿਵਾਸ ਕਰ ਲਿਆ, ਭਗਤਾਂ ਮੇ ਗਣੇ ਤੇ ਭਗਤਾਂ ਦੇ ਵਿੱਚ ਨਾ ਆ ਗਏ। ਹਿਰਦੇ ਵਿੱਚ ਪਾਰ ਬ੍ਰਹਮ ਨੇ ਨਿਵਾਸ ਕਦੋਂ ਕੀਤਾ?

ਦਰਸ਼ਨਾਂ ਦੀ ਤਾਂਘ, ਜਿਨ੍ਹਾਂ ਨੂੰ ਆਸ ਲੱਗ ਜਾਵੇ ਆਸ ਪੂਰੀ ਹੋ ਜਾਂਦੀ, ਪਰ ਕਿਤੇ ਆਸ ਲੱਗ ਜਾਵੇ ਬਾਬਾ ਫਰੀਦ ਵਾਂਗੂ। ਬਾਬਾ ਫਰੀਦ ਨੂੰ ਆਸ ਲੱਗੀ ਤੇ ਬਾਬਾ ਫਰੀਦ ਨੇ ਵੀ ਬਚਨ ਕਹਿ ਦਿੱਤਾ, ਇਹ ਦੋਏ ਨਹਿਣਾ ਮਤ ਸ਼ੋਹੋ ਫਿਰ ਦੇਖ।

ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਪੀਰਾਂ ਦੀ ਸੇਵਾ ਚਾਕਰੀ ਹੈ ਬੜੀ ਕਰੜੀ, ਔਖੀ ਹੈ, ਅਲੂਣੀ ਛਿੱਲ ਚੱਟਣ ਵਾਲੀ ਗੱਲ ਹੈ। ਖੰਡੇ ਦੀ ਧਾਰ ਤੇ ਤੁਰਨ ਵਾਲੀ ਗੱਲ ਹੈ ਗੁਰੂ ਪੀਰਾਂ ਦੀ ਚਾਕਰੀ ਕਰਨੀ, ਸੇਵਾ ਕਰਨੀ। ਪਰ ਹਜ਼ੂਰ ਕਹਿੰਦੇ ਨੇ ਹੈ ਕਠਨ ਪਰ ਸੁਖ ਸਾਰ ਹੈ। ਸੇਵਾ ਕਰਕੇ ਮੁਰਸ਼ਦ ਦੀ ਆਪ ਹੀ ਨਹੀਂ ਤਰ ਜਾਂਦਾ, ਕੁਟੰਬ ਹੀ ਨਹੀਂ ਤਰ ਜਾਂਦਾ, ਅਨੇਕਾਂ ਦਾ ਭਲਾ ਕਰ ਜਾਂਦਾ ਸੇਵਾ ਕਰਨ ਵਾਲਾ, ਅਨੇਕਾਂ ਨੂੰ ਤਾਰ ਜਾਂਦਾ। ਹੈ ਤਾਂ ਬਾਈ ਮਾਂ ਕਰੜੀ, ਹੁਕਮ ਮੰਨਣਾ। ਸੇਵਕ ਹੋ ਕੇ ਜੇ ਆਰਾਮ ਪਾਲ ਰਿਹਾ ਤਾਂ ਸੇਵਕ ਨਹੀਂ, ਭਿਖਾਰੀ ਹੋ ਕੇ ਅਹੰਕਾਰ ਕਰ ਰਿਹਾ ਮਨ ਕਰਦਾ ਤਾਂ ਭਿਖਾਰੀ ਕਰਦਾ। ਜੇ ਤੂੰ ਗੁਰੂ ਦੇ ਦਰ ਦਾ, ਗੁਰੂ ਨਾਨਕ ਦੇ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰ। ਜੇ ਗੁਰੂ ਨਾਨਕ ਦੇ ਦਰ ਦਾ ਸੇਵਕ ਬਣ ਗਿਆ ਤਾਂ ਫਿਰ ਆਰਾਮ ਨਾ ਪਾਲ, ਕਿਉਂਕਿ ਸੇਵਕ ਕੀ, ਆਰਾਮ ਕੀ, ਭਿਖਾਰੀ ਕੀ, ਮਨ ਕੀ। ਇਹ ਮਹਾਂਕਰੜੀ ਕਾਰ ਹੈ ਗੁਰੂ ਦੀ ਕਾਰ ਕਰਨੀ। ਭਾਈ ਲਹਿਣਾ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ, ਦਰਸ਼ਨ ਕੀਤੇ, ਪਤਾ ਨਹੀਂ ਕਰੋੜਾਂ ਜਨਮਾਂ ਦੀ ਕਮਾਈ ਸੀ। ਜਦੋਂ ਗੁਰੂ ਨਾਨਕ ਦਾ ਦਰਸ਼ਨ ਕੀਤਾ ਤਾਂ ਫਿਰ ਆਪਣਾ ਤਨ ਮਨ ਸਭ ਕੁਛ ਗੁਰੂ ਦੇ ਅਰਪਣ ਕਰ ਦਿੱਤਾ, ਸਿਰ ਰੱਖ ਦਿੱਤਾ ਗੁਰੂ ਨਾਨਕ ਦੇ ਚਰਨਾਂ ਤੇ, ਤੇ ਫਿਰ ਚੁੱਕਿਆ ਨਹੀਂ। ਫਿਰ ਹੁਕਮ ਵਿੱਚ ਕਿਤਨੇ ਇਮਤਿਹਾਨ ਹੋਏ, ਕਿਤਨੇ ਪਰਚੇ ਪਾਏ ਗਏ, ਸਾਰਿਆਂ ਪਰਚਿਆਂ ਵਿੱਚੋਂ ਭਾਈ ਲਹਿਣਾ ਜੀ ਪਾਸ ਹੋ ਗਏ। ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ, ਗੁਰੂ ਪੀਰ ਦੀ ਚਾਕਰੀ ਤੇ ਫਿਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਇਮਤਿਹਾਨ ਵਿੱਚੋਂ ਪਾਸ ਹੋਣਾ, ਇਹ ਬੜਾ ਔਖਾ ਹੈ। ਭਾਈ ਲਹਿਣਾ ਜੀ ਬੜੇ ਸੁੰਦਰ ਬਸਤਰ ਪਹਿਰੇ ਹੋਏ ਹਨ, ਗੁਰੂ ਨਾਨਕ ਦੇ ਦੀਦਾਰ ਨੂੰ ਆਏ, ਘਰ ਪਹੁੰਚੇ। ਜਗਤ ਮਾਤਾ ਸੁਲੱਖਣੀ ਨੇ ਕਿਹਾ ਜੀ ਉਹ ਤਾਂ ਖੇਤਾਂ ਵਿੱਚ ਕੰਮ ਕਰ ਰਹੇ ਹਨ, ਜਦੋਂ ਖੇਤਾਂ ਵਿੱਚ ਗਏ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਝੋਨੇ ਦੀ ਪਨੀਰੀ ਲਾ ਰਹੇ ਸਨ। ਪਨੀਰੀ ਦੀ ਪੰਡ ਬੰਨੀ ਹੋਈ ਹੈ ਤੇ ਜਾਂ ਭਾਈ ਲਹਿਣਾ ਜੀ ਆਏ, ਇਹ ਵੀ ਇੱਕ ਇਮਤਿਹਾਨ ਸੀ, ਕੋਈ ਜਲ ਪਾਣੀ ਨਹੀਂ ਪੁੱਛਿਆ। ਆ ਭਾਈ ਪੁਰਖਾ, ਆ ਧਰ ਲੈ ਸਿਰ ਤੇ ਪੰਡ, ਐਡੀ ਪੰਡ ਜਿਹਦੇ ਵਿੱਚੋਂ ਚਿੱਕੜ ਚੋ ਰਿਹਾ ਸੀ, ਸਵੱਛ ਸੋਹਣੇ ਵਸਤਰਾਂ ਦੇ ਪਾਇਆ ਹੋਇਆ ਉੱਤੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪੰਡ ਭਾਈ ਲਹਿਣੇ ਦੇ ਸਿਰ ਤੇ ਰਖਾ ਦਿੱਤੇ। ਉਚਾਰਨ ਕਰੋ ਸ੍ਰੀ ਮਹਾਰਾਜ। ਸਵੱਛ ਵਸਤਰ ਪਹਿਨੇ ਹੋਏ ਸੀ, ਕਿਸੇ ਹੋਰ ਸੇਵਕ ਦੇ ਸਿਰ ਤੇ ਰੱਖ ਦਿੰਦੇ। ਆ ਵੇਖੋ ਸਾਰੇ ਵਸਤਰ ਚਿੱਕੜ ਨਾਲ ਲਿਬੜ ਗਏ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਇਹ ਚਿੱਕੜ ਨਹੀਂ, ਇਹ ਤਾਂ ਕੇਸਰ ਹੈ। ਗੁਰੂ ਘਰ ਦੀ ਸੇਵਾ, ਟੋਕਰੀ ਚੁੱਕਣੀ, ਚਾਕਰੀ ਕਰਨੀ, ਸੇਵਾ ਕਰਨੀ, ਇਹ ਤਾਂ ਕੇਸਰ ਹੈ। ਜਦੋਂ ਘਰ ਆਏ, ਜਗਤ ਮਾਤਾ ਸੁਲੱਖਣੀ ਨੇ ਬੇਨਤੀ ਕੀਤੀ, ਸਵਾਮੀ ਆਏ ਸਨ ਬਿਠਾਉਂਦੇ, ਕੋਈ ਜਲ ਪਾਣੀ ਪੁੱਛਦੇ, ਆਉਂਦਿਆਂ ਹੀ ਏਡੀ ਵੱਡੀ ਪੰਡ ਰਖਾ ਦਿੱਤੀ ਜੇ ਸਿਰ ਤੇ ਭਾਈ ਲੈਣੇ ਦੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਸੁਲੱਖਣੀਏ, ਇਹ ਪੰਡ ਇਹੋ ਹੀ ਚੁੱਕ ਸਕਦਾ ਕਿਉਂਕਿ ਇਸਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਉਚਾਰਨ ਕਰੋ ਸ੍ਰੀ। ਦੁੱਖਾਂ ਵਿੱਚ ਜਲ ਬਦਲ ਰਿਹਾ ਸੰਸਾਰ, ਇਹ ਸੱਚ ਨਾਲ ਜੋੜਨਗੇ। ਸੁੱਖਾਂ ਦੇ ਭਾਈਵਾਲ ਤਾਂ ਬਹੁਤ ਹੁੰਦੇ ਹਨ,
ਪਰ ਕਿਸੇ ਦੇ ਦੁੱਖਾਂ ਦੀ ਪੰਡ ਆਪਣੇ ਸਿਰ ਤੇ ਰੱਖ ਲੈਣੀ ਤੇ ਸੁੱਖਾਂ ਦੀਆਂ ਚੋਲੀਆਂ ਭਰ ਦੇਣੀਆਂ, ਇਹ ਭਾਈ ਲਹਿਣੇ ਜੀ ਦੇ ਹਿੱਸੇ ਆਇਆ। ਹਜ਼ੂਰ ਨੇ ਬਚਨ ਕੀਤਾ, ਭਾਈ ਲਹਿਣੇ ਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਪਿਆਰੀ ਸਾਧ ਸੰਗਤ, ਇੱਕ ਪਰਚਾ ਹੀ ਸੀ, ਸਵੱਛ ਬਸਤਰ ਪਹਿਨੇ ਹੋਣ, ਦੂਰ ਤੋਂ ਚੱਲ ਕੇ ਆਵੇ ਤੇ ਫਿਰ ਆਉਂਦਿਆਂ ਨਾਲ ਚਿੱਕੜ ਦੀ ਭਰੀ ਹੋਈ ਪਨੀਰੀ ਦੀ ਪੰਡ ਸਿਰ ਤੇ ਰੱਖ ਦੇਣੀ। ਭਾਈ ਲਹਿਣਾ ਜੀ ਨੇ ਸਤ ਬਚਨ ਕੀਤਾ, ਧੰਨ ਭਾਗ ਸਮਝੇ। ਤਾਂ ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਗੁਰਪੀਰਾਂ ਕੀ ਇਹਨਾਂ ਚਾਕਰੀਆਂ ਨੂੰ, ਇਸ ਸੇਵਾ ਨੂੰ ਕੋਈ ਸਮਝ ਸਕਦਾ ਹੈ?

ਅੱਜ ਭਾਈ ਲੈਣੇ ਤੇ ਹੋਰ ਪਰਚਾ ਪਾਇਆ। ਇਹ ਹੁਕਮ ਦਾ ਪਰਚਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਸਭਾ ਲੱਗੀ ਹੋਈ ਹੈ, ਸੰਗਤਾਂ ਜੁੜੀਆਂ ਹੋਈਆਂ ਹਨ। ਇੱਕ ਪ੍ਰੇਮੀ ਨੇ ਆ ਕੇ ਟਕਾ ਮੱਥਾ ਟੇਕਿਆ, ਹਜ਼ੂਰ ਆਪਣੀ ਮੁੱਠੀ ਵਿੱਚ ਬੰਦ ਕਰਕੇ ਕਹਿਣ ਲੱਗੇ, ਭਾਈ ਕੋਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ। ਸ੍ਰੀ ਚੰਦ ਪੁੱਤਰ, ਲਕਸ਼ਮੀ ਦਾਸ ਪੁੱਤਰ, ਤੁਸੀਂ ਦੱਸੋ। ਬਾਬਾ ਬੁੱਢਾ ਜੀ, ਤੁਸੀਂ ਦੱਸੋ। ਸਾਰਿਆਂ ਨੂੰ ਕਿਹਾ, ਭਾਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਇਹੀ ਜਵਾਬ ਮਿਲਿਆ, ਮਹਾਰਾਜ ਤਕਾ ਹੈ, ਤੁਹਾਡੀ ਮੁੱਠੀ ਵਿੱਚ ਤਕਾ ਹੈ। ਤੇ ਭਾਈ ਲਹਿਣਾ ਜੀ ਨੂੰ ਪੁੱਛਿਆ ਗਿਆ, ਲਹਿਣਾ ਜੀ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਭਾਈ ਲਹਿਣਾ ਜੀ ਦੇ ਨੈਣ ਕਟੋਰੇ ਭਰ ਆਏ, ਆਖਿਆ, ਹੇ ਨਿਰੰਕਾਰ ਸਰੂਪ, ਹੇ ਧੰਨ ਗੁਰੂ ਨਾਨਕ ਪਾਤਸ਼ਾਹ, ਤੇਰੀ ਮੁੱਠੀ ਵਿੱਚ 14 ਲੋਕਾਂ ਦਾ ਧਨ ਹੈ, ਜਿਹਨੂੰ ਮਰਜ਼ੀ ਹੈ ਤੂੰ ਦੇ ਦੇਵੇਂ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਮਾਲਕ ਨੂੰ ਹਾਜ਼ਰ ਨਾਜ਼ਰ ਪਰਮੇਸ਼ਰ ਦਾ ਰੂਪ ਸਮਝਣਾ, ਗੁਰ ਪਰਮੇਸ਼ਰ ਏਕੋ ਜਾਨ, ਐਸੀ ਸਮ ਦ੍ਰਿਸ਼ਟੀ ਹੋਣੀ, ਐਸੀ ਬਖਸ਼ਿਸ਼ ਉਹਨਾਂ ਤੇ ਹੀ ਹੁੰਦੀ ਹੈ ਜੋ ਕਰੜੀ ਕਾਰ ਕਰਦੇ ਹਨ।

0: ਨਾਨਕ ਪਾਤਸ਼ਾਹ ਜੀ ਦੇ ਦਰ ਦੀ ਸੇਵਾ ਕਰਦਿਆਂ ਭਾਈ ਲੈਣਾ ਜੀ ਹਰ ਇਮਤਿਹਾਨ ਵਿੱਚੋਂ ਪਾਸ ਹੋਏ। ਇੱਕ ਵਾਰਾਂ ਦਾ ਜ਼ਿਕਰ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਲੈਣੇ ਨੂੰ ਕਹਿਣ ਲੱਗੇ, ਬਾਹਰ ਜਾ ਕੇ ਵੇਖ ਕਿਤਨੀ ਕੁ ਰਾਤ ਹੋਰ ਹੈ, ਤੇ ਆਪਣੀ ਸਿਆਣਪ ਨਹੀਂ ਕੀਤੀ, ਚਤਰਾਈ ਨਹੀਂ ਕੀਤੀ, ਆ ਕੇ ਕਹਿਣ ਲੱਗੇ, ਗਰੀਬ ਨਿਵਾਜ ਜਿਤਨੀ ਤੁਸੀਂ ਬਿਤਾਈ ਹੈ, ਬੀਤ ਚੁੱਕੀ ਹੈ, ਜਿਤਨੀ ਬਾਕੀ ਹੈ ਉਹ ਵੀ ਤੁਹਾਡੇ ਹੁਕਮ ਵਿੱਚ ਬੀਤ ਰਹੀ ਹੈ। ਉਚਾਰਨ ਕਰੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਮਝ ਕੇ ਭਾਈ ਲਹਿਣੇ ਨੇ ਸੇਵਾ ਕੀਤੀ। ਅੱਜ ਅਖੀਰਲਾ ਪਰਚਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੜਾ ਵੈਰਾਟ ਰੂਪ ਧਾਰਨ ਕਰ ਲਿਆ, ਆਪ ਅੱਗੇ ਅੱਗੇ ਹਨ ਤੇ ਪਿੱਛੇ ਸੰਗਤਾਂ ਜਾ ਰਹੀਆਂ ਹਨ। ਅੱਗੇ ਜਾ ਕੇ ਕੀ ਤੱਕਿਆ, ਤਾਂਬੇ ਦਾ ਢੇਰ ਪਿਆ। ਆਖਿਆ ਬਾਈ ਤਾਂਬਾ ਚੁੱਕੋ, ਲੈ ਜਾਓ, ਵੇਚੋ, ਘਰ ਦਾ ਨਿਰਵਾਹ ਕਰੋ, ਜਾਓ ਸਾਡੇ ਮਗਰ ਤੁਹਾਨੂੰ ਕੀ ਮਿਲੇਗਾ। ਜਿਹੜੇ ਤਾਂਬੇ ਦੇ ਇੱਛਕ ਸਨ ਉਹਨਾਂ ਨੇ ਚੁੱਕਿਆ ਤੇ ਵਾਪਸ ਮੁੜ ਗਏ। ਅੱਗੇ ਜਾ ਕੇ ਕੀ ਤੱਕਿਆ, ਚਾਂਦੀ ਦਾ ਢੇਰ ਪਿਆ। ਆ ਚੁੱਕ ਲਓ ਬਾਈ ਚਾਂਦੀ, ਸਾਡੇ ਨਾਲ ਆ ਕੇ ਤੁਹਾਨੂੰ ਕੀ ਮਿਲੇਗਾ। ਚਾਂਦੀ ਦੇ ਵਪਾਰੀ ਚਾਂਦੀ ਲੈ ਕੇ ਚਲੇ ਗਏ। ਅੱਗੇ ਜਾ ਦੇਖਿਆ ਤਾਂ ਸੋਨੇ ਦਾ ਢੇਰ ਪਿਆ। ਭਾਈ ਜਿਤਨੇ ਕੁ ਰਹਿੰਦੇ ਹੋ ਆ ਚੁੱਕ ਲਓ ਸੋਨ। ਚਾਂਦੀ ਸੋਨੇ ਦੇ ਵਪਾਰੀ ਸੋਨਾ ਲੈ ਗਏ। ਹੋਰ ਬੀਆਬਾਨ ਜੰਗਲ ਵਿੱਚ ਜਾ ਕੇ ਕੀ ਤੱਕਿਆ, ਹੀਰਿਆਂ ਮੋਤੀਆਂ ਦੀ ਢੇਰੀ ਪਈ ਹੈ। ਮੁੱਠੀਆਂ ਭਰ ਲਓ ਬਾਈ, ਸਾਡੇ ਕੋਲੋਂ ਤੁਹਾਨੂੰ ਕੀ ਮਿਲੇਗਾ। ਹੀਰੇ ਮੋਤੀਆਂ ਦੇ ਵਪਾਰੀ ਉਹ ਲੈ ਗਏ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਮਗਰ ਦੇਖਿਆ ਨਾ, ਹੋਰ ਤਾਂ ਸਾਰੇ ਚਲੇ ਗਏ ਹਨ ਪਰ ਇੱਕ ਭਾਈ ਲਹਿਣਾ ਜੀ ਖੜੇ ਹਨ। ਲੈਣਿਆ ਇਤਨੀਆਂ ਦਾਤਾਂ ਲੁਟਾਈਆਂ ਹਨ, ਇਤਨੇ ਪਦਾਰਥ ਵੰਡੇ ਹਨ, ਕੋਈ ਤੂੰ ਵੀ ਪਦਾਰਥ ਚੁੱਕ ਕੇ ਚਲਾ ਜਾਂਦਾ, ਤੂੰ ਸਾਡੇ ਮਗਰ ਆ ਗਿਆ। ਭਾਈ ਲਹਿਣਾ ਜੀ ਦੇ ਨੈਣ ਕਟੋਰੇ ਬਾਹਰ ਆਏ। ਉਹ ਮੇਰਾ ਦੇ ਸਾਈ, ਉਹ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿਹੜੇ ਕੁਝ ਲੈ ਕੇ ਚਲੇ ਗਏ ਹਨ ਸੰਸਾਰ ਤੇ, ਉਹਨਾਂ ਦਾ ਕੋਈ ਰਿਸ਼ਤੇਦਾਰ ਹੈ, ਕੋਈ ਘਰ ਬਾਰ ਹੈ, ਕੋਈ ਸਾਕ ਸੰਬੰਧੀ ਉਹਨਾਂ ਦਾ ਹੈ, ਕੋਈ ਆਸਰਾ ਉਹਨਾਂ ਦਾ ਹੈ, ਪਰ ਮੇਰਾ ਤਾਂ ਤੇਰੇ ਬਿਨਾਂ ਕੋਈ ਹੋਰ ਆਸਰਾ ਹੀ ਨਹੀਂ। ਮੈਂ ਕਿਸ ਤਰ੍ਹਾਂ ਮੁੜ ਜਾਵਾਂ, ਮੇਰਾ ਤਾਂ ਸਭੋ ਕੁਛ ਤੂੰ ਹੀ ਹੈ। ਜਦੋਂ ਇਹ ਗੱਲ ਆਖੀ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਆਪਣੀ ਗੱਲ ਨਾਲ ਲਾ ਲਿਆ। ਲਹਿਣੇ ਕੋ ਆਪਣੇ ਅੰਗ ਲਗਾ, ਲਹਿਣੇ ਕੋ ਅੰਗਦ ਕਰ ਦਿਆ, ਦੂਸਰੇ ਗੁਰੂ ਨਾਨਕ ਬਣਾ ਦਿੱਤਾ। ਇਹ ਦਾਤਾਂ ਮਿਲਦੀਆਂ ਹਨ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਕੇ, ਪਰ ਸੇਵਕ ਹੋ ਕੇ ਆਰਾਮ ਨਾ ਪਾਲੇ, ਇਸ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰੇ, ਮਾਨ ਨਾ ਕਰੇ, ਤੇ ਫਿਰ ਕਿਹੜੀ ਵਸਤੂ ਹੈ ਜਿਹੜੀ ਨਹੀਂ ਮਿਲੇਗੀ ਭਾਈ ਤੈਨੂੰ। ਇਸ ਲਈ ਗੁਰ ਪੀਰਾਂ ਕੀ ਚਾਕਰੀ, ਗੁਰੂ ਦੇ ਦਰ ਦੀ ਸੇਵਾ ਤਾਂ ਔਖੀ ਹੈ। ਗੁਰਸਿੱਖ ਲੰਘ ਗੁਰੂ ਪੈ ਜਾਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਬੜਾ ਔਖਾ ਹੈ ਗੁਰੂ ਦੇ ਮਾਰਗ ਤੇ ਚੱਲਣਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਦਰੀਜੇ ਸਿਰ ਦੀਜੇ ਕਾਣ ਨਾ ਕੀਜੇ। ਆਖਿਆ ਜੇ ਇਸ ਪ੍ਰੇਮ ਦੀ ਗਲੀ ਵਿੱਚੋਂ ਲੰਘਣਾ ਚਾਹੁੰਦਾ ਤਾਂ ਫਿਰ ਇਸ ਸਿਰ ਦਾ ਸਰਫਾ ਕਦੇ ਨਾ ਮੰਗੀ, ਜੇ ਸਿਰ ਵੀ ਲੱਗ ਜਾਏ ਤਾਂ ਵੀ ਇਹ ਸਸਤਾ ਸੌਦਾ ਸਮਝੀ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਸਿਰ ਦੀਜੈ ਕਾਣ ਨਾ ਕੀਜੈ, ਤੇ ਫਿਰ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ ਪਿਆਰੀ ਸਾਧ ਸੰਗਤ, ਫਿਰ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਉਹ ਦਾਤਾ ਨਹੀਂ, ਦਾਤਾ ਵੰਡਣ ਵਾਲੇ ਬਣ ਗਏ, ਦਾਤਾਰ ਬਣ ਗਏ, ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਭਾਈ, ਗੁਰ ਪੀਰਾਂ ਦੀ ਚਾਕਰੀ ਹੈ ਤਾਂ ਕਰੜੀ, ਪਰ ਜਿਨ੍ਹਾਂ ਨੇ ਕਰ ਲਈ ਉਹ ਸਿਰਫ ਕੁਲਾਂ ਹੀ ਨਹੀਂ ਤਾਰ ਗਏ, ਸਾਰੇ ਸੰਸਾਰ ਦੇ ਤਾਰਨਹਾਰ ਬਣ ਗਏ।

ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਲੋਟਾ ਨਾਲੇ ਵਿੱਚ ਸੁੱਟ ਦਿੱਤਾ ਆਖਿਆ ਸ੍ਰੀ ਚੰਦ ਪੁੱਤਰ ਆ ਲੋਟਾ ਤਾਂ ਕੱਢ ਲਿਆ ਮਹਾਰਾਜ ਕੋਈ ਸਿੱਖ ਆਉਂਦਾ ਉਹਨੂੰ ਕਹਿ ਦੇਵਾਂਗੇ ਕੱਢ ਲਿਆਏਗਾ ਲਖਮੀ ਦਾਸ ਪੁੱਤਰ ਤੂੰ ਲੋਟਾ ਕੱਢ ਲੈ ਬਈ ਨਾਲੇ ਵਿੱਚ ਮਹਾਰਾਜ ਹੁਣੇ ਕੋਈ ਸੇਵਾਦਾਰ ਆਉਂਦਾ ਐਵੇਂ ਲਿਬੜ ਜਾਵਾਂਗੇ ਗੰਦੇ ਨਾਲੇ ਵਿੱਚ ਵੜੀਏ ਤੁਹਾਡੇ ਪੁੱਤਰ ਹੋ ਕੇ ਕੋਈ ਆਵੇਗਾ ਹੁਣੇ ਕੱਢ ਦੇ ਧੰਨ ਗੁਰੂ ਨਾਨਕ ਪਾਤਸ਼ਾਹ ਬਾਈ ਲੈਣੇ ਵੱਲ ਨਿਗਾਹ ਕੀਤੀ ਲੈਣੇ ਆ ਭਾਈ ਲਹਿਣੇ ਨੇ ਆਪਣੇ ਵਸਤਰਾਂ ਦਾ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ ਬਈ ਚਿੱਕੜ ਵਿੱਚ ਲਿਬੜ ਜਾਵਾਂਗਾ ਸਤ ਵਚਨ ਕੀਤਾ ਸਤਿਗੁਰਾਂ ਦੀ ਆਗਿਆ ਸਤ ਸਤ ਕਰਕੇ ਮੰਨੀ ਤੇ ਉਸ ਲੋਟੇ ਨੂੰ ਗੰਦੇ ਨਾਲੇ ਵਿੱਚੋਂ ਕੱਢ ਲਿਆ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਕਿਸੇ ਨੂੰ ਚਿੱਕੜ ਵਿੱਚੋਂ ਕੱਢਣ ਵਾਸਤੇ ਆਪ ਚਿੱਕੜ ਵਿੱਚ ਵੜਨਾ ਪੈਂਦਾ ਇਹ ਅਨੇਕਾਂ ਦਾ ਤਾਰਨ ਤਹਾਰ ਹੋਏਗਾ ਅਨੇਕਾਂ ਤਰਨਗੇ ਇਹਦੇ ਸਦਕੇ ਤੇ ਸਮਾਂ ਆਇਆ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਦੂਸਰੇ ਗੁਰੂ ਨਾਨਕ ਬਣ ਗਏ ਸੇਵਾ ਦੇ ਸਦਕੇ ਭਾਈ ਬਾਲਾ ਜੀ ਇੱਕ ਵਾਰੀ ਪੁੱਛਣ ਲੱਗੇ ਮਹਾਰਾਜ ਆ ਤੁਸੀਂ ਸਾਡੇ ਤੋਂ ਪਿੱਛੇ ਆਏ ਹੋ ਤੇ ਗੱਦੀ ਦੇ ਮਾਲਕ ਬਣ ਗਏ ਹੋ ਤੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਚਪਨ ਤੋਂ ਨਾਲ ਰਹੇ ਹਾਂ ਇਕੱਠੇ ਰਹੇ ਹਾਂ ਉਚਾਰਨ ਕਰੋ ਸ੍ਰੀ ਇਹਦਾ ਕਾਰਨ ਕੀ ਹੈ ਥੋੜਾ ਹੀ ਸਮਾਂ ਹੋਇਆ ਤੁਸੀਂ ਆਇਓ ਤੇ ਸਾਰੀਆਂ ਦਾਤਾਂ ਲੈ ਗਏ ਤੁਸੀਂ ਤੇ ਅਸੀਂ ਬਚਪਨ ਤੋਂ ਇਕੱਠੇ ਰਹੇ ਸੇਵਾ ਵਿੱਚ ਰਹੇ ਸੇਵਾ ਵੀ ਭਾਵਨਾ ਨਾਲ ਕੀਤੀ ਤੇ ਅਸੀਂ ਉਹ ਕੁਝ ਕਿਉਂ ਨਹੀਂ ਬਣ ਸਕੇ ਜੋ ਕੁਝ ਤੁਸੀਂ ਬਣੇ ਹੋ ਤਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ ਬਾਲਾ ਜੀ ਇਹ ਦੱਸੋ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਿਆ ਕਿਸ ਨਦਰ ਨਾਲ ਉਹਨਾਂ ਦੀ ਸੇਵਾ ਕੀਤੀ ਹੈ ਬਾਲਾ ਜੀ ਕਹਿਣ ਲੱਗੇ ਮੈਂ ਤਾਂ ਪੂਰਨ ਮਹਾਂਪੁਰਖ ਸਮਝ ਕੇ ਸੰਤ ਸਮਝ ਕੇ ਸੇਵਾ ਕੀਤੀ ਹੈ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਫਿਰ ਤੁਸੀਂ ਕਿਹੜੇ ਸੰਤ ਤੋਂ ਘੱਟ ਹੋ ਤੁਸੀਂ ਸੰਤ ਸਮਝ ਕੇ ਸੇਵਾ ਕੀਤੀ ਹੈ ਤੇ ਤੁਹਾਨੂੰ ਸੰਤ ਬਣਾ ਗਏ ਹਨ ਮਹਾਰਾਜ ਤੁਸੀਂ ਕੀ ਸਮਝ ਕੇ ਕੀਤੀ ਸੇਵਾ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਮੈਂ ਨਿਰੰਕਾਰ ਸਮਝ ਕੇ ਸੇਵਾ ਕੀਤੀ ਹੈ ਉਚਾਰਨ ਕਰੋ ਸ੍ਰੀ ਸਾਧ ਸੰਗਤ ਬੋਲੋ ਸ੍ਰੀ ਚਾਕਰੀ ਕਰਦਿਆਂ ਹੋਇਆਂ ਸੇਵਕ ਦੀ ਬਿਰਤੀ ਇਤਨੀ ਉੱਚੀ ਹੋਵੇ ਤੇ ਫਿਰ ਹਜ਼ੂਰ ਕਹਿੰਦੇ ਨੇ ਫਿਰ ਇਹ ਨਦਰ ਇਹ ਬਖਸ਼ਿਸ਼ ਇਹ ਸਾਰੇ ਸੰਸਾਰ ਨੂੰ ਤਾਰਨ ਵਾਲੀ ਬਖਸ਼ਿਸ਼ ਹੋ ਜਾਵੇ।

Balfour si decide estar de acá, ਮੰਗਦੇ ਪੀਐਨ ਸ਼ੁਭ ਕਰਮ ਆਪਣੇ ਵਾਸਤੇ ਨਹੀਂ ਆਪ ਤੋਂ ਨਿਰੰਕਾਰੀ ਜੋਤ ਆਪ ਤਾਂ ਨਿਰੰਕਾਰ ਦਾ ਹੀ ਸਰੂਪ ਪਰ ਇਹ ਦਾਸ ਅਕਾਲ ਪੁਰਖ ਤੋਂ ਕਿਸ ਵਾਸਤੇ ਮੰਗ ਰਹੇ ਹਨ ਸਾਡੇ ਵਾਸਤੇ ਮੰਗ ਰਹੇ ਸਾਡੇ ਵਾਸਤੇ ਇਹ ਮਹਾਨ ਵੱਡੀ ਦਾ ਸ਼ੁਭ ਕਰਮਾ ਦੇ ਸ਼ਿਵਾਵਰ ਮੁਹੇ ਹੈ ਸ਼ੁਭ ਕਰਮਨ ਤੇ ਕਮ ਹੂੰ ਨਾ ਕਰੋ ਸ਼ੁਭ ਕਰਮਾ ਸ਼ੁਭ ਕਰਮ ਹੀ ਸਭ ਤੋਂ ਵੱਡੀ ਦਾ ਬਾਬਾ ਜੀ ਬੱਚੀ ਕਰਦੇ ਸਨ ਪਰਮਾਰਥ ਤੋਂ ਸਦਾ ਹੀ ਪਵਿੱਤਰ ਹੈ ਨਿਰਮਲ ਪਰਮਾਰਥ ਸਦਾ ਹੀ ਪਵਿੱਤਰ ਔਰ ਸਾਡਾ ਵਿਹਾਰ ਇਹ ਪਵਿੱਤਰ ਹੋਣਾ ਚਾਹੀਦਾ ਵਿਹਾਰ ਨਿਰਮਲ ਹੋਣਾ ਚਾਹੀਦਾ ਪਰਮਾਰਥ ਦਾ ਸਦਾ ਹੀ ਨਿਰਮਲ ਜਿਸ ਦਾ ਵਿਹਾਰ ਪਵਿੱਤਰ ਹੈ ਵਿਹਾਰ ਸੱਚਾ ਤੇ ਸੱਚਾ ਹੋ ਗਿਆ ਉਸਦਾ ਜੀਵਨ ਵਿਹਾਰ ਹੋਰ ਹੈ ਦਿਖਾਵਾ ਹੋਰ ਹੈ ਉਹ ਫਿਰ ਅਸਲੀ ਜੀਵਨ ਨੂੰ ਬਣਾਵਟੀ ਉਹ ਸ਼ੁਭ ਕਰਮਾਂ ਦੀ ਵਿਸ਼ੇਸ਼ਤਾ ਹੈ ਸਭ ਤੋਂ ਜ਼ਿਆਦਾ ਸ਼ੁਭ ਕਰਮਾਂ ਨਾਲ ਹੀ ਦੁਨੀਆਂ ਵਿੱਚ ਕਾਮਯਾਬੀ ਦੁਨੀਆਂ ਵੀ ਸਤਿਕਾਰ ਕਰਦੀ ਹੈ ਜਿਹਦੇ ਕੋਲ ਸ਼ੁਭ ਕਰਮ ਸਾਈਕਲ ਵੀ ਦੱਸਿਆ ਜੀ ਅਸਾਂ ਕਲਯੁਗੀ ਜੀਵਾਂ ਦੇ ਵਾਸਤੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰ ਰਹੇ ਹਨ ਦੇਹ ਸ਼ਿਵਾ ਵਰ ਮੋਏ ਇਹ ਹੈ ਇਹ ਵੀ ਕਹਿੰਦੇ ਨੇ ਕਿ ਕਲਗੀ ਦਾ ਸਤਿਗੁਰੂ ਜੀ ਨੇ ਸ਼ਿਵਜੀ ਮਹਾਰਾਜ ਅੱਗੇ ਅਰਦਾਸ ਕੀਤੀ ਸ਼ਿਵ ਨਾਮ ਜੋ ਹੈ ਉਹ ਅਕਾਲ ਪੁਰਖ ਜਿਹਨੂੰ ਲੋਕੀ ਸ਼ਿਵਜੀ ਕਹਿੰਦੇ ਹਨ ਅਸਲੀ ਉਸਦਾ ਨਾਮ ਮਹਾਂਦੇਵ ਸਤਿਗੁਰੂ ਜੀ ਨੇ ਆਪ ਫਰਮਾਇਆ ਹੈ ਮਹਾਂਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਮੈਂ ਭੇਦ ਮਹਾਂਦੇਵ ਨੂੰ ਲੋਕੀ ਸ਼ਿਵ ਕਹਿੰਦੇ ਉਹ ਇਸ ਵਾਸਤੇ ਜਿਹੜਾ ਸਿਮਰਨ ਕਰਨ ਵਾਲਾ ਹੋਵੇ ਨਾ ਰੱਬ ਦੀ ਬੰਦਗੀ ਕਰਨ ਵਾਲਾ ਲੋਕੀ ਉਹਨੂੰ ਕਹਿੰਦੇ ਬਈ ਇਹ ਤਾਂ ਰੱਬ ਰੂਪ ਹੀ ਕਿਉਂ ਰੱਬ ਨਾਲ ਜੁੜੇ ਇਸੇ ਤਰ੍ਹਾਂ ਮਹਾਂਦੇਵ ਨੂੰ ਸ਼ਿਵ ਜੀ ਕਿਹਾ ਜਾਂਦਾ ਪਰ ਅਸਲ ਵਿੱਚ ਸ਼ਿਵ ਨਾਮ ਅਕਾਲ ਪੁਰਖ ਉਸ ਅਕਾਲ ਪੁਰਖ ਦੇ ਅੱਗੇ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਇਹ ਅਰਦਾਸ ਕੀਤੀ ਤੇ ਇਹ ਵਰ ਮੰਗਿਆ ਦੇ ਸ਼ਿਵਾ ਵਰ ਮੁਹੇ ਇਹ ਕਰਮਨ ਤੇ ਕਮ ਸ਼ੁਭ ਕਰਮਾਂ ਦੀ ਦਾਤ ਸਾਡੇ ਵਾਸਤੇ ਜਿਨ੍ਹਾਂ ਨੇ ਸ਼ੁਭ ਕਰਮਾਂ ਦੀ ਦਾਤ ਪ੍ਰਾਪਤ ਕਰ ਲਈ ਉਹਨਾਂ ਉੱਤੇ ਗੁਰੂ ਦੀਆਂ ਮਿਹਰ ਉਹਨਾਂ ਦੁਨੀਆਂ ਜੈ ਜੈਕਾਰ ਅੱਜ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਫਤਿਹ ਹਾਸਲ ਹੋਈ ਧਰਮ ਦੀ ਸੱਜ ਖੜੀ ਕਰ ਦਿੱਤੀ ਆਖੋ ਸ੍ਰੀ ਵਾਹ ਧਰਮ ਦਾ ਬੋਲ ਸਦਾ ਵਾਸਤੇ ਚੜ੍ਹਦੀਆਂ ਕਲਾਂ ਵਿੱਚ ਫਤਿਹ ਪ੍ਰਾਪਤ ਨਾਸ਼ਵੰਤ ਪਦਾਰਥਾਂ ਨਾਲ ਤਿਆਰ ਨਹੀਂ ਕੀਤਾ ਅਮਰ ਵਸਤੂ ਜੋ ਸੀ ਧਰਮ ਉਸਨੂੰ ਆਪਣਾ ਜਿਹਦੇ ਕੋਲ ਧਰਮ ਹੈ ਉਹਦੇ ਕੋਲ ਸਭ ਤੋਂ
धर्म ही सब तो वड्डी दा जिहदे कोल धर्म है भाई उसका जीवन सदा वास्ते सफल धर्म धर्म नाल प्यार कीता इस नासवंत शरीर नूं कुर्बान कर समझिया इसने तो बिन सुना इसने तो दिन बिन सी जाना है तो धर्म संगीत धर्म नाल प्यार कीता शुभ गुणा नूं ग्रहण कीता जो कलगीधर सच्चे पातशाह जी ने मंग मंगी है फिर बाबा जोरावर सिंह से बाबा फतेह इस तरह शुभ गुणा नूं ग्रहण कर दे सब तो वड्डा शुभ गुण सब तो वड्डा कर्म हजूर प्रमोदन सगल धर्म में श्रेष्ठ धर्म हर को नाम जप निर्मल हरि दे नाम नाल प्यार कीता सिमरन नाल प्यार कीता धर्म नूं उच्चा ते सुच्चा रखे आओ प्यारी अज उन्हां महान पवित्र हस्तियां महान व्यक्तियां दी याद जुड़े आओ जो दात मेरे साईं ने मंगी है आओ आपां भी मंगी आपां किस तो मंगी है अपने गुरु तो मंगी आखो श्री वाहे असीं गुरु अगे झोलीए क्योंकि साडा इश्क कलगियां वाला असीं कलगियां वाले दे सिख ओ साडा गुरु गुर परमेश्वर को जा पानी चाहिए गुरु ते परमेश्वर फर्क कोई पर अपने इष्ट दे अगे अरदास करिए ते ए मंग मंगी केड़ी जो कलगीधर सच्चे पातशाह जी ने अकाल पुरख की अरदास की पहले देव बोले पिछले सारी संगत

ਬਹੁ ਦਾ ਅਰਥ ਹੈ ਪਕੜਨਾ ਅਤੇ ਓਲਾ ਤੋਂ ਭਾਵ ਹੈ ਓਟ ਆਸਰਾ। ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ, ਇਹ ਮਨ ਪਿਆਰਿਆ ਤੂੰ ਹਰੀ ਦੇ ਨਾਮ ਦਾ ਓਲਾ ਲੈ ਆਸਰਾ ਲੈ ਤੇ ਫਿਰ ਕੀ ਹੋਵੇਗਾ, ਤੁਝੇ ਨਾ ਲਾਗੈ ਤਾਤਾ ਚੋਲਾ। ਜਦੋਂ ਤੂੰ ਵਾਹਿਗੁਰੂ ਦੇ ਨਾਮ ਦਾ ਓਲਾ ਆਸਰਾ ਲਵੇਂਗਾ, ਹਰੀ ਦੇ ਨਾਮ ਦੀ ਓਟ ਪਕੜੇਗਾ, ਫਿਰ ਇਹ ਸੰਸਾਰਕ ਤੱਤੇ ਝੋਲੇ ਕੀ ਤੇਰੇ ਤੇ ਜਮਾਂ ਦੇ ਤੱਤੇ ਝੋਲਿਆਂ ਦਾ ਵੀ ਅਸਰ ਪ੍ਰਭਾਵ ਨਹੀਂ ਪਵੇਗਾ। ਪਰ ਕਰਨਾ

ਇਉਂ ਐਸੇ ਦੰਦ ਕਲੇਸ਼ ਮੈਂ ਖਪਿਓ ਸੰਸਾਰਾ ਤਹਿ ਬਿਨ ਸਤਿਗੁਰ ਕੋ ਨਹੀਂ ਪੈ ਲੇ ਤਨਹਾਰਾ ਗਹਿ ਐਸੇ ਖੜ

ਕਿਰਤ ਕਣ ਉਹ ਜਿਹੜਾ ਨਾਮ ਨਹੀਂ ਜਪਦਾ, ਜਿਹੜਾ ਮਾਲਕ ਦਾ ਨਾਮ ਨਹੀਂ ਲੈਂਦਾ ਉਸ ਨੂੰ ਅਕਿਰਤ ਕਣ ਆਖਿਆ। ਤੇ ਅਕਿਰਤ ਕਣ ਇਤਨਾ ਮਾੜਾ ਹੈ ਭਾਈ